ਵਾਹਿਗੁਰੂ ਜੀ ਤੁਧਿਆ ਗਏ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨੇ ਦੇ ਆਵੈ ਤਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਕੇ ਨਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੀ ਹਜ਼ੂਰੀ ਅੰਦਰ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਜੀ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸਵਾਮੀ ਮੈਂ ਤੁਧ ਆਗੈ ਅਰਦਾਸ ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੂੰ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਅਤੇ ਮਹਾਂਵਾਕ ਅਨੁਸਾਰ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਆਪ ਜੀ ਦੇ ਸਮੂਹ ਸੇਵਾਦਾਰਾਂ ਪਰਿਵਾਰਾਂ ਵੱਲੋਂ ਸਤਿਗੁਰੂ ਜੀਓ ਆਪ ਜੀ ਦੇ ਦਰਕਰ ਦੇ ਸੇਵਕ ਬਰਸੀ ਭਾਈ ਹੀਰਾ ਸਿੰਘ ਜੀ ਦੀ ਸੰਬੰਧ ਵਿੱਚ ਸਤਿਗੁਰੂ ਸਾਹਿਬ ਜੀਓ ਆਪ ਜੀ ਦੇ ਹਜ਼ੂਰ ਸਮੂਹ ਗੁਰਸਿੱਖਾਂ ਸੰਗਤਾਂ ਵੱਲੋਂ ਸਤਿਗੁਰੂ ਜੀਓ ਬੱਚਿਆਂ ਦੇ ਕੀਰਤਨ ਮੁਕਾਬਲੇ ਜਿਹੜੇ ਹਨ ਉਹ ਆਰੰਭ ਕੀਤੇ ਜਾਣੇ ਹਨ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਭਾਈ ਹੀਰਾ ਸਿੰਘ ਜੀ ਰਾਗੀ ਮੈਮੋਰੀਅਲ ਤਿਨ੍ਹਾਂ ਦੀ ਯਾਦ ਦੇ ਵਿੱਚ ਗੁਰਬਾਣੀ ਗਾਇਨ ਮੁਕਾਬਲੇ ਕੰਪੀਟੀਸ਼ਨ ਹੋਣਾ ਹੈ ਸਤਿਗੁਰੂ ਆਪ ਜੀ ਨੇ ਕਿਰਪਾ ਕਰਨੀ ਮਹਾਰਾਜ ਜੀ ਤਿਨ੍ਹਾਂ ਦੀ 100ਵੀਂ ਬਰਸੀ ਦੇ ਸੰਬੰਧ ਦੇ ਵਿੱਚ ਸਮੂਹ ਇਲਾਕਾ ਨਿਵਾਸੀ ਸਤਿਗੁਰੂ ਜੀਓ ਕੀਰਤਨ ਦੇ ਰਸੀਏ ਗੁਰਮੁਖਾਂ ਵੱਲੋਂ ਵਿਦਿਆਰਥੀਆਂ ਨੂੰ ਮਿਹਨਤ ਕਰਵਾ ਕਰਕੇ ਸਤਿਗੁਰੂ ਜੀਓ ਆਪ ਜੀ ਦੇ ਦਰਕਰ ਅਤੇ ਕੀਰਤਨ ਹਾਜ਼ਰੀਆਂ ਰਾਹੀਂ ਤਿੰਨਾਂ ਵਿਦਿਆਰਥੀਆਂ ਦੀ ਸਤਿਗੁਰੂ ਸਾਹਿਬ ਜੀਓ ਅੱਜ ਕੀਰਤਨ ਮੁਕਾਬਲੇ ਹੋਣੇ ਹਨ ਆਪ ਜੀ ਨੇ ਅੰਗ ਸੰਗ ਸਹਾਇਤਾ ਕਰਨੀ ਨਿਰਪੱਖ ਫੈਸਲੇ ਕਰਨ ਦੀ ਆਗਿਆ ਬਖਸ਼ਿਸ਼ ਕਰਨੀ ਬੱਚਿਆਂ ਦੇ ਸਿਰ 'ਤੇ ਸਮੂਹ ਉਸਤਾਦਾਂ ਦੇ ਅਤੇ ਜੱਜਮੈਂਟ ਕਰਨ ਵਾਲੇ ਜੱਜ ਸਹਿਬਾਨਾਂ ਦੇ ਉੱਪਰ ਮਿਹਰ ਭਰਿਆ ਹੱਥ ਰੱਖਣਾ ਕਾਰਜ ਨਿਰਵਿਘਨਤਾ ਸਹਿਤ ਆਰੰਭ ਕਰਕੇ ਨਿਰਵਿਘਨਤਾ ਸਹਿਤ ਸੰਪੂਰਨ ਕਰਨੇ ਮਹਾਰਾਜ ਕਿਰਪਾ ਕਰਨੀ ਕਰੋ ਕਿਰਪਾ ਆਰੰਭਤਾ ਦੀ ਆਗਿਆ ਬਖਸ਼ਿਸ਼ ਕਰੋ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰੋ ਪ੍ਰਬੰਧਾਂ ਵਿੱਚ ਸਫਲਤਾ ਬਖਸ਼ਣੀ ਸੁੱਖ ਹੋਵੇ ਨਾਮ ਚਿਤਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਿਟਾਇਆ, ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਈਏ ਵਸਾਇਆ। ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਿਟਾਇਆ, ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ, ਗੁਰ ਪੂਰੇ ਤੇ ਪਾਈ ਰਹਾਉ। ਪ੍ਰਭ ਕੀ ਅਕਥ ਕਹਾਣੀ ਜਨ ਬੋਲੈ ਅੰਮ੍ਰਿਤ ਬਾਣੀ, ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ। ਪ੍ਰਭ ਕੀ ਅਕਥ ਕਹਾਣੀ ਜਨ ਬੋਲੈ ਅੰਮ੍ਰਿਤ ਬਾਣੀ, ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੇ ਵੱਡਾ ਵੱਡਾ ਰੀਠਾ ਹੋਵੇ, ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੀਂ ਸਮਾਏ, ਵੱਡੇ ਮੇਰੇ ਸਾਹਿਬਾ।

ਆਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਂਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ

ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਿ ਸੰਗਤ

ਕੋਈ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਭਉ ਕਰਿਆ ਊੜੇ ਊੜ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ।

ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵੈ ਹੈ ਸਭ ਧਿਆਵੈ ਹੈ ਤੁਧ ਜੀ ਹਰ ਸੱਚੇ

ਸੋਈ ਥੀਸੀ, ਜੋ ਤੂੰ ਦੇਹੇ ਸੋਈ ਹਉ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੋਂ ਕਿਰਪਾ ਕਰਹਿ।

ਜਿਸ ਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀ ਚਉ ਪਈ ਪੁਨਰਾ ਸ਼ਿਸ਼ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹ ਪਨ ਬ੍ਰਿਸ਼ਟ ਗਗਨ ਤੇ

ਨੈ ਜਾਬੁਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹੇ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ

ਸੇਤ ਜਕੀਨੀ ਉਤਪੁਜ ਖਾਨ ਬਾਹੁਰ ਰਚਦੀਨੀ ਕਹੂੰ ਫੂਲਰਾ ਜਾ ਹੋਵੇ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾ

ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਤਾਰੇ। ਜੋ ਕਲ ਕੋ ਇੱਕ ਵਾਰ ਧਿਆ ਹੈ, ਤਾਂ ਕਿ ਕਾਲ ਨਿਕਟ ਨਹਿ ਐ ਹੈ। ਰੱਛਾ ਹੋਏ ਤਾਂ ਹੀ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ, ਤਾਂ ਕਿ ਤਾਪ ਤਨਕ ਮੈਂ ਹਰਿ ਹੋ। ਰਿੱਧ ਸਿੱਧ ਕਰਮ ਸਭ ਹੋਈ, ਦੁਸ਼ਟ ਸ਼ਾਹ ਸ਼ਵੈ ਸਕੈ ਨ ਕੋਈ। ਏਕ ਬਾਰ ਦਿਨ ਤੁਮੈਂ ਸੰਭਾਰਾ,

ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ। ਦੁਖ ਦਰਦ ਭਉ ਨਿਕਟ ਨ ਤਿਨ ਨਰ ਕੇ ਰਹੈ। ਹੋ ਜੋ ਯਾ ਕੀ ਏਕ ਵਾਰ ਚਾਉ ਪਈ ਕੋ ਕਹੈ। ਚਉ ਪਈ ਸੰਬਤ ਸਤਰਹਿ ਹੈ ਸਹਿਸ ਪਣਿਜੈ ਅਰਧ ਸਹਿਸ ਪੁਨ ਤੀਨ ਕਹਿਜੈ। ਭਾਦਰਵ ਸੁਧੀ ਅਸ਼ਟਮੀ ਰਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ ਸਵਈਆ।

ਜਾਣਿਓ ਸਿਮ੍ਰਿਤ ਸ਼ਾਸਤ੍ਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕ੍ਰਿਪਾ ਤੁਮਰੀ ਕਰ

ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣ ਆਈਆ ਸ਼ਬਦੋਤਾ ਗਾਵਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੈ ਕਰਤਨ ਤੇਰੈ ਸਭ ਕਿਛ ਹੈ ਜਿਸ ਦੇਹ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰਸਾਂਤ ਸੁਖਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆ

ਪੌੜੀ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਹੀਂ ਤੇਰੇ ਛੱਡ ਜਾਹੇ ਭੌਜਲ ਬਿਖਮ ਅਸਗਾਹੋ ਗੁਰਸਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸੈਨੂ ਕਿਰਪਾਲ ਸੰਭਾਲੇ ਸਾਹਿ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੈ ਤੁਧ ਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰਨਾਉ ਸਤਿਗੁਰ ਸੇ ਤੀਰਤਿਆ ਦਰਗਹਿ ਹੈ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਥ ਦੇ ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ ਮਹੱਲਾ ਪੰਜਵਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਨੇ। ਸੋ ਅੱਜ ਭਾਈ ਹੀਰਾ ਸਿੰਘ ਜੀ ਦੀ ਬਰਸੀ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਗੁਰਬਾਣੀ ਗਿਆਨ ਕੰਪੀਟੀਸ਼ਨ ਜਿਸ ਦੀ ਆਰੰਭਤਾ ਅੱਜ ਹੋ ਰਹੀ ਹੈ, ਗੁਰਮੁਖ ਪਿਆਰੇ ਜੱਜ ਸਾਹਿਬਾਨ ਪਹੁੰਚੇ ਹੋਏ ਨੇ, ਵਿਦਿਆਰਥੀ ਵੀ ਪਹੁੰਚੇ ਹੋਏ ਨੇ। ਸੋ ਆਪ ਸੰਗਤਾਂ ਨੇ ਰਹਿਰਾ ਸਾਹਿਬ ਦੇ ਪਾਠ ਸਰਵ ਕੀਤੇ। ਹੁਣ ਗੁਰਬਾਣੀ ਦੇ ਕੀਰਤਨ ਤੋਂ ਇਸ ਸਮਾਗਮ ਦੀ ਆਰੰਭਤਾ ਹੋਵੇਗੀ। ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਆਪ ਸੰਗਤਾਂ ਨੂੰ ਆਰਤੀ ਕੀਰਤਨ ਦਾ ਨਿਹਾਲ ਕਰਨਗੇ। ਇਹਨਾਂ ਤੋਂ ਬਾਅਦ ਲਗਾਤਾਰ ਜੋ ਬੱਚਿਆਂ ਦਾ ਪ੍ਰੋਗਰਾਮ ਚੱਲੇਗਾ ਜੀ, ਆਪ ਸੰਗਤਾਂ ਨੇ ਇਸੇ ਤਰ੍ਹਾਂ ਅਸੀਸਾਂ ਬਖਸ਼ਿਸ਼ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੁਹਿਲੀ ਖਾਦਰੀ ਜੱਸੇ ਦੀ ਪ੍ਰਵਾਨ ਕਰਨੀ ਜੀ ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ। ਜਾਣੇ ਜਾਣੇ ਬਿੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ, ਗੁਰੂ ਕੀ ਸੰਗਤ ਅਤੇ ਗੁਰੂ ਸਾਹਿਬ ਬਖਸ਼ਣ ਹਾਰ ਨੇ। ਸੋ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਸਕਦੇ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਸਮੁੱਚੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਦੀ ਯਾਦ ਵਿੱਚ ਗੁਰੂ ਘਰ ਵਿਖੇ ਕੀਰਤਨ ਕੰਪੀਟੀਸ਼ਨ ਦੀ ਜੋ ਆਰੰਭਤਾ ਅੱਜ ਹੋਈ ਹੈ, ਮਹਾਰਾਜ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਜਾਪ ਸੋਦਾ ਰਹਿਰਾ ਸਾਹਿਬ ਦੇ ਪਾਠ, ਆਪ ਸੰਗਤਾਂ ਨੇ ਆਰਤੀ ਕੀਰਤਨ ਸਰਵਣ ਕੀਤਾ ਹੈ। ਸੋ ਪੂਰੇ ਪ੍ਰੋਗਰਾਮ ਦੀ ਰੂਪ ਰੇਖਾ ਸਾਡੇ ਬਹੁਤ ਹੀ ਸਤਿਕਾਰਯੋਗ ਭਾਅ ਜੀ ਗੁਰਜੀਤ ਸਿੰਘ ਜੀ, ਉਹਨਾਂ ਨੂੰ ਮੈਂ ਬੇਨਤੀ ਕਰਾਂ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ, ਅਤੇ ਉਹ ਸਾਰੇ ਪ੍ਰੋਗਰਾਮ ਦੀ ਜਿਹੜੀ ਅਗਲੇ ਪ੍ਰੋਗਰਾਮ ਦੇ ਜੋ ਬੱਚਿਆਂ ਨੇ ਕੀਰਤਨ ਕਰਨਾ ਹੈ ਏਜ ਦੇ ਹਿਸਾਬ ਦੇ ਨਾਲ, ਉਹ ਸਾਰਿਆਂ ਬੱਚਿਆਂ ਦੇ ਨਾਮ ਜੋ ਕਿ ਭਾਈ ਸਾਹਿਬ ਜੀ ਭਾਈ ਸਾਹਿਬ ਗੁਰਜੀਤ ਸਿੰਘ ਜੀ ਉਹ ਆਪ ਜੀ ਨੂੰ ਦੱਸਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਸਦਕਾ ਹਰ ਸਾਲ ਦੀ ਤਰ੍ਹਾਂ ਜੋ ਕਿ ਪਿਛਲੇ 24 ਸਾਲਾਂ ਤੋਂ ਇਹ ਜੋ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਾਰੇ ਮਾਪਿਆਂ ਨੂੰ ਉੱਦਮ ਬਖਸ਼ਿਸ਼ ਕੀਤਾ ਹੈ, ਸਾਰੇ ਸੇਵਾਦਾਰਾਂ ਨੂੰ ਪ੍ਰੇਰਣਾ ਬਖਸ਼ਿਸ਼ ਕੀਤੀ ਹੈ ਕਿ ਬੱਚਿਆਂ ਨੂੰ ਜੋ ਸਾਡਾ ਵਿਰਸਾ ਹੈ ਸਾਡੇ ਵੱਡਿਆਂ ਤੋਂ ਸਾਨੂੰ ਪ੍ਰਾਪਤ ਹੋਇਆ ਹੈ, ਔਰ ਅਸੀਂ ਸਾਰੇ ਮਾਪੇ ਰਲ ਕੇ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਵਿਰਸਾ ਸਾਨੂੰ ਪ੍ਰਾਪਤ ਹੋਇਆ ਅਸੀਂ ਅੱਗੇ ਆਪਣੇ ਇਹਨਾਂ ਨੰਨੇ ਮੁੰਨੇ ਬੱਚਿਆਂ ਨੂੰ ਦੇ ਜਾਈਏ। ਔਰ ਗੁਰੂ ਪਾਤਸ਼ਾਹ ਜੀ ਆਪ ਹੀ ਵਿਧ ਬਣਾਉਂਦੇ ਹਨ, ਆਪ ਹੀ ਬਖਸ਼ਿਸ਼ ਕਰਦੇ ਹਨ। ਔਰ ਸਾਧ ਸੰਗਤ, ਇਹ ਜੋ ਕੰਪੀਟੀਸ਼ਨ ਹੈ, ਜਿਸ ਸ਼ਖਸੀਅਤ ਨੂੰ, ਜਿਸ ਸ਼ਖਸੀਅਤ ਦੀ ਜੀਵਨ ਨੂੰ ਸਮਰਪਿਤ, ਉਹ ਵੀ ਆਪ ਜੀ ਨਾਲ ਸਾਂਝਾ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਸਾਡੇ ਸਾਹਮਣੇ ਜਦੋਂ ਅਸੀਂ ਕਿਸੇ ਟੀਚੇ ਨੂੰ ਸਰ ਕਰਨਾ ਹੋਵੇ ਨਾ, ਕਿਸੇ ਟੀਚੇ ਨੂੰ ਪਾਉਣਾ ਹੋਵੇ, ਤਾਂ ਸਾਨੂੰ ਕਿਸੇ ਵੀ ਸ਼ਖਸੀਅਤ ਨੂੰ ਸਾਹਮਣੇ ਰੱਖ ਕੇ ਸਾਰਾ ਜਦੋਂ ਪ੍ਰੋਗਰਾਮ ਉਲੀਕਦੇ ਹਾਂ, ਔਰ ਉਸ ਸ਼ਖਸੀਅਤ ਦੇ ਜੋ ਜੋ ਸਿੱਖ ਪ੍ਰਤੀ, ਸਿੱਖ ਕੌਮ ਪ੍ਰਤੀ ਜੋ ਦੇਣ ਹੈ, ਜਦੋਂ ਆਪਾਂ ਉਸ ਨੂੰ ਸਨਮੁੱਖ ਰੱਖ ਕੇ ਚੱਲਾਂਗੇ ਤਾਂ ਗੁਰੂ ਬਖਸ਼ਿਸ਼ ਕਰੇਗਾ, ਅੰਦਰੋਂ ਹਿਰਦੇ ਅੰਦਰ ਪ੍ਰੇਰਨਾ ਮਿਲੇਗੀ। ਕਿਉਂਕਿ ਸਾਨੂੰ ਬੱਚੇ ਹੀ ਕੁਐਸਚਨ ਕਰ ਸਕਦੇ ਹਨ, ਪਰ ਚਲੋ ਮੈਂ ਉਸ ਪਾਸੇ ਅਜੇ ਨਾ ਜਾਵਾਂ। ਰਾਗੀ ਭਾਈ ਹੀਰਾ ਸਿੰਘ ਜਿਨ੍ਹਾਂ ਦੀ ਅੱਜ ਆਪਾਂ 100ਵੀਂ ਬਰਸੀ ਨੂੰ ਸਮਰਪਿਤ, ਸਾਰੇ ਭੈਣ ਭਰਾ, ਸਾਰੇ ਮੇਰੇ ਵੱਡੇ ਵੀਰ, ਛੋਟੇ ਵੀਰ, ਭੈਣਾਂ ਰਲ ਮਿਲ ਕੇ ਕਰਕੇ ਆਪਣੇ ਬੱਚਿਆਂ ਨੂੰ ਲਿਆ ਕਰਕੇ ਇੱਥੇ ਆਪਾਂ ਸ਼ਬਦ ਗਾਇਨ ਕੰਪੀਟੀਸ਼ਨ ਕਰਵਾ ਰਹੇ ਹਾਂ। ਮੈਂ ਥੋੜ੍ਹਾ ਜਿਹਾ ਟੂਕ ਮਾਤਰ ਅੱਜ ਆਪ ਜੀ ਨਾਲ ਵਿਚਾਰ ਸਾਂਝੀ ਕਰਾਂਗਾ ਕਿ ਭਾਈ ਹੀਰਾ ਸਿੰਘ ਉਹ ਸ਼ਖਸ ਸਨ ਉਸ ਵਕਤ ਵੀ ਜਦੋਂ ਵੰਡ ਤੋਂ ਬਾਅਦ ਸਿੱਖ ਕੌਮ ਖਿੰਡੀ ਪੁੰਡਰੀ ਪਈ ਸੀ, ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਕੋਈ ਤਾਂ ਮਰਜੀਵੜਾ ਸਿੱਖ ਉੱਠਿਆ ਜੋ ਇਸ ਜੋ ਆਉਂਦੀ ਨਵੀਂ ਜਨਰੇਸ਼ਨ ਨੂੰ, ਕਿਉਂਕਿ ਸਾਰਾ ਕੁਛ ਤਹਿਸ ਨਹਿਸ ਹੋ ਚੁੱਕਾ ਸੀ, ਗੁਰੂ ਪਾਤਸ਼ਾਹ ਜੀ ਨੇ ਉਹਨਾਂ 'ਤੇ ਬਖਸ਼ਿਸ਼ ਕੀਤੀ, ਉਹਨਾਂ ਨੇ ਗੁਰਬਾਣੀ ਰਾਹੀਂ, ਸ਼ਬਦ ਰਾਹੀਂ ਹੀ ਸਾਰੀ ਸਿੱਖ ਨੌਜਵਾਨੀ ਨੂੰ ਇਕੱਠਿਆਂ ਕਰਕੇ ਇੱਕੋ ਸਟੇਜ 'ਤੇ ਲਿਆ ਕਰਕੇ ਉਹਨਾਂ ਨੂੰ ਗੁਰੂ ਦੇ ਨਾਲ ਜੋੜਿਆ, ਗੁਰੂ ਦੇ ਸ਼ਬਦ ਨਾਲ ਜੋੜਿਆ। ਤਾਂ ਉਸੇ ਨੂੰ ਹੀ ਜਦੋਂ ਦਾਸ ਨੂੰ ਪਤਾ ਲੱਗਾ, ਜਦੋਂ ਇਹ ਸਾਰਾ ਪ੍ਰੋਗਰਾਮ ਲਿਖਿਆ ਗਿਆ, ਮੈਂ ਸੋਚਦਾ ਮੈਂ ਇਸ ਬਾਰੇ ਜ਼ਿਕਰ ਕੱਲ੍ਹ ਨੂੰ ਜ਼ਿਆਦਾ ਕਰਾਂਗਾ, ਕਿਉਂਕਿ ਅੱਜ ਆਪਾਂ ਜਿਤਨੀ ਜਲਦੀ ਹੋ ਸਕੇ ਪ੍ਰੋਗਰਾਮ ਸ਼ੁਰੂ ਕਰੀਏ, ਜ਼ਿਆਦਾ ਲੇਟ ਨਾ ਮੈਂ ਕਰਾਂ। ਸਤਿ ਸੰਗਤ, ਇਹ ਜੋ ਕੰਪੀਟੀਸ਼ਨ ਸਾਡਾ ਸਲਾਨਾ ਚੱਲਦਾ ਹੈ, ਇਹਦੇ ਵਿੱਚ ਅਸੀਂ 10 ਤੋਂ 12 ਕੈਟੇਗਰੀਜ਼ ਰੱਖਦੇ ਹਾਂ, ਜਿਹਦੇ ਵਿੱਚ 0 ਤੋਂ 5 ਸਾਲ ਤੱਕ, 5 ਤੋਂ 8, 8 ਤੋਂ 10, 10 ਤੋਂ 12, 12 ਤੋਂ 14, 14 ਤੋਂ 16, 16 ਤੋਂ 18, 18 ਤੋਂ 21 ਅਤੇ 21 ਤੋਂ ਉੱਪਰ ਦੇ ਬੱਚੇ, 25 ਤੱਕ ਦੇ ਬੱਚੇ ਸਾਡੇ ਇਸ ਕੰਪੀਟੀਸ਼ਨ ਵਿੱਚ ਆਪਣੇ ਇਸ ਕੰਪੀਟੀਸ਼ਨ ਪਾਰਟੀਸਪੇਟ ਕਰਦੇ ਹਨ, ਭਾਗ ਲੈਂਦੇ ਹਨ, ਜਿਹਦੇ ਵਿੱਚ ਜੱਥਾ ਸਿੰਗਿੰਗ ਵੀ ਹੋਣਗੇ, ਜੱਥੇ ਸਿੰਗਿੰਗ ਵੀ ਹੋਣਗੇ, ਜੂਨੀਅਰ ਅੰਡਰ 15, ਸੀਨੀਅਰ ਵਿੱਚ 15 ਤੋਂ 24 ਸਾਲ ਦੇ ਬੱਚੇ, ਅਤੇ ਖਾਸ ਕਰਕੇ ਜੋ ਅਸੀਂ ਸਾਰੇ ਭਰਾਵਾਂ ਦੇ ਸਾਰੇ ਜਿੰਨੇ ਵੀ ਟੀਮ ਵਰਕ ਦੇ ਸਾਰੇ ਦੇ ਸਹਿਮਤੀ ਮੁਤਾਬਕ ਅਸੀਂ ਪਿਛਲੇ ਸਾਲ ਤੋਂ ਮਾਤਾਵਾਂ ਦਾ, ਮਦਰਸ ਦਾ ਵੀ ਅਸੀਂ ਗਰੁੱਪ ਸਿੰਗਿੰਗ ਸ਼ੁਰੂ ਕੀਤੀ ਸੀ, ਉਹ ਵੀ ਅਸੀਂ ਕਰ ਰਹੇ ਹਾਂ। ਫਿਰ ਤਬਲਾ ਇੰਸਟਰੂਮੈਂਟਲ ਬੱਚੇ ਜਿਹੜੇ ਤਬਲਾ ਵਜਾਉਂਦੇ ਹਨ ਸਾਰੇ ਏਜ ਗਰੁੱਪ ਦੇ ਵਿੱਚ, 33 ਸਾਜ਼ ਵਾਲੇ ਬੱਚੇ ਹਨ ਸਪੈਸ਼ਲ, ਖਾਸ ਤੌਰ 'ਤੇ ਅਸੀਂ 33 ਸਾਜ਼ਾਂ ਵਾਲੇ ਬੱਚਿਆਂ ਨੂੰ ਵੀ ਕਾਫੀ ਚਾਹੁੰਦੇ ਹਾਂ ਕਿ ਉਹਨਾਂ ਨੂੰ ਅਸੀਂ ਇਨਕਰੇਜ ਕਰੀਏ ਤਾਂ ਕਿ ਬੱਚੇ ਵੱਧ ਤੋਂ ਸਾਹਮਣੇ ਆਵਣ। ਅਤੇ ਇਹ ਜੋ ਸਾਰਾ ਉਪਰਾਲਾ ਹੈ ਸਿੱਖ ਕੀਰਤਨ ਪ੍ਰਚਾਰ ਮਿਸ਼ਨ ਦੁਆਰਾ ਅਤੇ ਸਥਾਨਕ ਗੁਰਦੁਆਰਾ ਜਿੱਥੇ ਅਸੀਂ ਹੋਸਟ ਕਰਦੇ ਹਾਂ ਉੱਥੋਂ ਦੀ ਕਮੇਟੀ ਦਾ ਸਦਕਾ, ਉਹਨਾਂ ਦਾ ਸਹਿਯੋਗ ਦਾ ਸਦਕਾ ਇਹ ਅਸੀਂ ਇਹ ਸਾਰਾ ਪ੍ਰੋਗਰਾਮ ਆਪ ਜੀ ਦੇ ਸਨਮੁਖ ਲੈ ਕੇ ਆਉਂਦੇ ਹਾਂ, ਜਿੱਥੇ ਅਸੀਂ ਅਕਾਲ ਪੁਰਖ ਜੀ ਦਾ ਧੰਨਵਾਦ ਕਰਦੇ ਹਾਂ, ਗੁਰੂ ਪਾਤਸ਼ਾਹ ਜੀ ਦਾ ਧੰਨਵਾਦ ਕਰਦੇ ਹਾਂ। ਇੱਥੋਂ ਦੀ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ, ਅਸੀਂ ਉਹਨਾਂ ਦੇ ਵੀ ਬਹੁਤ ਬਹੁਤ ਧੰਨਵਾਦ ਹਾਂ ਜਿਨ੍ਹਾਂ ਨੇ ਸਹਿਯੋਗ ਦਾ ਸਦਕਾ, ਜਿਨ੍ਹਾਂ ਦੀ ਪ੍ਰਵਾਨਗੀ ਦਾ ਸਦਕਾ ਇਹ ਸਾਰਾ ਜੋ ਅਡੰਬਰ, ਇਹ ਜੋ ਸਾਰਾ ਜੋ ਇਤਨਾ ਸੋਹਣਾ ਦ੍ਰਿਸ਼ ਜੋ ਹੈ ਆਪ ਜੀ ਦੇ ਸਾਹਮਣੇ ਅੱਜ, ਕੱਲ੍ਹ ਅਤੇ ਪਰਸੋਂ ਤੱਕ ਬੱਚਿਆਂ ਨੇ ਸਾਡੇ ਸਾਹਮਣੇ ਤੋਤਲੀਆਂ ਜ਼ੁਬਾਨਾਂ ਦੇ ਰਾਹੀਂ ਸਾਡੀ ਬਾਣੀ ਪੜ੍ਹ ਕੇ ਸੇਵਾ ਕਰਨੀ ਹੈ। ਤੋ ਆਓ ਸਭ ਤੋਂ ਪਹਿਲਾਂ ਜੋ ਅੱਜ ਦਾ ਜੋ ਕੰਪੀਟੀਸ਼ਨ ਜੋ ਆਰੰਭਤਾ ਹੈ, ਆਪਾਂ 5 ਵਜੇ ਅਰਦਾਸ ਕਰਕੇ, ਗੁਰੂ ਦਾ ਹੁਕਮਨਾਮਾ ਲੈ ਕਰਕੇ, ਗੁਰੂ ਕੋਲੋਂ ਆਗਿਆ ਲੈ ਕਰਕੇ ਅਸੀਂ ਲੈ ਲਈ ਸੀ ਆਗਿਆ। ਫਿਰ ਗੁਰੂ ਪਾਤਸ਼ਾਹ ਜੀ ਆਗਿਆ ਲੈਣ ਤੋਂ ਬਾਅਦ ਹੁਣ ਗੁਰੂ ਨੇ ਬਖਸ਼ਿਸ਼ ਕੀਤੀ, ਸਮਾਂ ਬਣਿਆ ਹੈ। ਸਭ ਤੋਂ ਪਹਿਲਾਂ ਅਸੀਂ ਗਰੁੱਪ ਜੋ ਸ਼ੁਰੂ ਕਰਨ ਜਾ ਰਹੇ ਹਾਂ ਉਹ 0 to 5 ਈਅਰਸ ਦੇ ਬੱਚਿਆਂ ਦੇ ਜਿਹੜੇ ਹੈਗੇ ਹਨ ਉਹਨਾਂ ਦਾ ਅਸੀਂ ਸ਼ੁਰੂ ਕਰਨ ਲੱਗੇ ਹਾਂ। ਸਾਧ ਸੰਗਤ ਮੈਂ ਦੱਸ ਦੇਵਾਂ ਕਿ ਇਸ ਬੱਚੇ ਇਸ ਗਰੁੱਪ ਦੇ ਬੱਚਿਆਂ ਦੇ ਵਿੱਚ ਅਸੀਂ ਜ਼ਿਆਦਾ ਤੋਂ ਜ਼ਿਆਦਾ ਅਸੀਂ ਕੋਈ ਜ਼ਿਆਦਾ ਸਖਤਾਈ ਨਹੀਂ ਕੀਤੀ। ਸਖਤਾਈ ਮਤਲਬ ਅਸੀਂ ਕੋਈ ਨੋਰਮਲੀ ਜਿਹੜੇ ਬੱਚੇ 10 ਤੋਂ ਬਾਅਦ ਦੇ ਗਰੁੱਪ ਦੇ ਬੱਚੇ ਆਉਂਦੇ ਹਨ, 8 ਤੋਂ ਗਰੁੱਪ ਤੋਂ ਬਾਅਦ ਬੱਚੇ ਆਉਂਦੇ ਹਨ, ਥੋੜ੍ਹੀ ਅਸੀਂ ਉਹਨਾਂ ਵਾਸਤੇ ਜੋ ਬੱਚਾ ਪ੍ਰੈਜੈਂਟ ਕਰ ਰਿਹਾ ਹੈ ਉਹਦੀ ਇੰਟਰੋਡਕਸ਼ਨ, ਕਿਹੜੇ ਰਾਗ ਵਿੱਚ ਸ਼ਬਦ ਪੜ੍ਹ ਰਿਹਾ ਹੈ, ਭਾਵ ਨਿਰਧਾਰਿਤ ਰਾਗ ਕਿ ਗੁਰੂ ਪਾਤਸ਼ਾਹ ਜੀ ਨੇ ਜਿਸ ਸ਼ਬਦ ਵਿੱਚ ਰਾਗ ਦਾ ਉਚਾਰਨ ਕੀਤਾ ਹੈ ਜਾਂ ਅੰਕਿਤ ਕੀਤਾ ਹੈ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ, ਉਸਦਾ ਉਸੇ ਮੁਤਾਬਕ ਗਾਇਨ ਕਰਨਾ। ਫਿਰ ਬਗੈਰ ਦੇਖਿਆਂ ਸ਼ਬਦ ਨੂੰ ਪੜ੍ਹਨਾ ਤਾਂ ਕਿ ਬੱਚਿਆਂ ਨੂੰ ਕੋਈ ਸ਼ਬਦ, ਕੋਈ ਗੁਰੂ ਕਾ ਸ਼ਬਦ ਯਾਦ ਹੋ ਜਾਵੇ। ਫਿਰ ਕੁਛ ਟਾਈਮ ਲਿਮਿਟ ਰੱਖੀਆਂ ਹਨ, ਪਰ ਚਲੋ ਅਸੀਂ ਜਿਹੜਾ ਗਰੁੱਪ ਸ਼ੁਰੂ ਕਰਨ ਜਾ ਰਹੇ ਹਾਂ 0 to 5 ਦੇ ਬੱਚਿਆਂ ਦਾ, ਉਹਦੇ ਵਿੱਚ ਕੋਈ ਬੱਚੇ 5 ਪੌੜੀਆਂ ਦਾ ਜਾਪ ਕਰਦੇ ਹਨ, ਕੁਛ ਵੀ ਤਿਆਰ ਕਰਕੇ ਆਏ ਹਨ, ਜਾਂ ਸ਼ਬਦ ਤਬਲਾ ਵਜਾਉਣਾ ਹੈ, ਜਾਂ ਬੱਚਿਆਂ ਨੇ ਕੁਛ ਵੀ ਕਰਨਾ ਹੈ, ਉਹ ਆਪ ਜੀ ਦੇ ਸਾਹਮਣੇ ਹੋਣੇ ਹੀ ਬਹੁਤ ਸੋਹਣਾ ਦ੍ਰਿਸ਼ ਸਾਡੇ ਸਾਹਮਣੇ ਲੈ ਕੇ ਆਉਣ ਵਾਲੇ ਹਨ। ਤੋ ਜਿਹੜੇ 0 to 5 ਸਾਲ ਦੇ ਬੱਚੇ ਜਿਹੜੇ ਸਾਡੇ ਕੋਲ ਅਜੇ ਤੱਕ ਨਾਮ ਜਿਨ੍ਹਾਂ ਨੇ ਸਾਨੂੰ ਰਜਿਸਟਰ ਕਰਵਾਇਆ ਹੈ ਅਤੇ ਅਟੈਂਡੈਂਸ ਉੱਥੇ ਪਿੱਛੇ ਲਗਵਾਈ ਹੈ, ਮੈਂ ਸਾਰਿਆਂ ਨੂੰ ਬੇਨਤੀ ਕਰਾਂ ਜਿਹੜੇ ਆ ਕੇ ਮੱਥਾ ਟੇਕ ਕੇ ਬੈਠ ਰਹੇ ਹਨ, ਸਾਰੇ ਗਰੁੱਪ ਦੇ ਬੱਚੇ 0 to 5 ਸਾਲ ਵਾਲੇ, 5 to 8 ਵਾਲੇ ਔਰ 8 to 10 ਵਾਲੇ ਗਰੁੱਪ ਜਿਹੜੇ ਹਨ, ਉਹ ਜੋ ਵੀ ਆਪਣੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਅੱਗੇ ਨਤਮਸਤਕ ਹੋ ਕਰਕੇ ਆਉਂਦੇ ਹਨ, ਮੱਥਾ ਟੇਕਦੇ ਹਨ, ਉਸ ਤੋਂ ਬਾਅਦ ਤੂੰ ਪਲੀਜ਼ ਆਪਣਾ ਉੱਥੇ ਪਿੱਛੇ ਅਸੀਂ ਅਟੈਂਡੈਂਸ ਡੈਸਕ ਬਣਾਇਆ ਜਿੱਥੇ ਬੱਚੀ ਬੀਬੀ ਅਨੰਤ ਕੌਰ ਅਤੇ ਪਵਨੀਤ ਕੌਰ ਜੀ ਉੱਥੇ ਸੇਵਾ ਕਰ ਰਹੇ ਹਨ, ਉਹਨਾਂ ਕੋਲ ਜਾ ਕਰਕੇ ਆਪਣਾ ਬੱਚੇ ਦਾ ਨਾਮ ਇੱਕ ਵਾਰੀ ਫਿਰ ਆ ਕੇ ਅਟੈਂਡੈਂਸ ਲਗਵਾ ਦਿਉ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਕਿਹੜੇ ਕਿਹੜੇ ਬੱਚਿਆਂ ਇੱਥੇ ਇਸ ਦੀਵਾਨ ਹਾਲ ਵਿੱਚ ਪਹੁੰਚ ਗਏ ਹਨ, ਤਾਂ ਜੀ ਅਸੀਂ ਉਹਨਾਂ ਨੂੰ ਸੋਹਣੇ ਤਰੀਕੇ ਨਾਲ ਲਾਈਨਅਪ ਕਰ ਸਕੀਏ। ਤੋ ਆਓ ਸਾਧ ਸੰਗਤ, ਜੋ ਅਸੀਂ ਗਰੁੱਪ ਸ਼ੁਰੂ ਕਰਨ ਜਾ ਰਹੇ ਹਾਂ ਉਹਦੇ ਵਿੱਚ ਸਾਡੇ ਪਾਸ ਅਜੇ ਤੱਕ 3 ਬੱਚੇ ਆ ਗਏ ਹਨ, ਜਿਨ੍ਹਾਂ ਵਿੱਚ ਬੱਚੀ ਮਹਿਤਾਬ ਕੌਰ ਸੋਲੋ ਸਿੰਗਿੰਗ ਕਰੇਗੀ ਔਰ ਕਾਕਾ ਅਭਿਜੀਤ ਸਿੰਘ ਵੀ ਸਾਡੇ ਕੋਲ ਪਹੁੰਚ ਚੁੱਕੇ ਹਨ, ਅਤੇ ਬੱਚੀ ਮਹਿਰੀਨ ਕੌਰ ਭਮਰਾ ਵੀ ਸਾਡੇ ਕੋਲ ਪਹੁੰਚ ਚੁੱਕੇ ਹਨ। ਮੈਂ ਬੇਨਤੀ ਕਰਾਂਗਾ ਬੱਚਾ ਔਰ ਸਾਧ ਸੰਗਤ, ਮੈਂ ਆਪ ਜੀ ਕੋ ਬੇਨਤੀ ਕਰਾਂ ਕਿ ਇਸ ਸਾਰਿਆਂ ਨੂੰ, ਇਹ ਸਾਰੇ ਦੇ ਕੰਪੀਟੀਸ਼ਨ ਵਿੱਚ ਅਸੀਂ ਵੱਖ ਵੱਖ ਸ਼ਖਸੀਅਤਾਂ ਨੂੰ ਅਸੀਂ ਐਜ਼ ਏ ਜੱਜ ਅਸੀਂ ਉਹਨਾਂ ਦੀ ਸੇਵਾ ਲੈ ਰਹੇ ਹਾਂ। ਅਤੇ ਇਸ 0 to 5 ਸਾਲ ਦੇ ਜੋ ਗਰੁੱਪ ਹੈ ਉਸ ਵਿੱਚ ਸਾਡੇ ਸਤਿਕਾਰਯੋਗ ਭਾਈ ਨਰਿੰਦਰਪਾਲ ਸਿੰਘ ਜੀ ਜੋ ਗੁਰਦੁਆਰਾ ਓਸਟਲ ਵਿਖੇ ਵੀ ਸੇਵਾ ਕਰਦੇ ਸਨ, ਮੈਂ ਉਹਨਾਂ ਅੱਗੇ ਬੇਨਤੀ ਕਰਾਂਗਾ ਕਿ ਉਹ ਆ ਕਰਕੇ ਇੱਥੇ ਜੋ ਜੱਜ ਵਾਸਤੇ ਸਥਾਨ ਬਣਿਆ ਹੈ ਆਪ ਜੀ ਆ ਕੇ ਸੇਵਾ ਕਰੋ। ਅਤੇ ਭਾਈ ਰਿਸ਼ਪਾਲ ਸਿੰਘ ਜੀ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਉਹ ਵੀ ਵੀ ਆ ਕਰਕੇ ਅੱਗੇ ਆ ਕਰਕੇ ਇੱਥੇ ਸਾਡੇ ਸਨਮੁੱਖ ਹੋ, ਸੰਗਤਾਂ ਦੇ ਸਨਮੁੱਖ ਹੋ ਕਰਕੇ ਇਸ ਸੇਵਾ ਦਾ ਸੁਭਾਗ ਪ੍ਰਾਪਤ ਕਰਨ। ਸਾਧ ਸੰਗਤ ਗੁਰੂ ਬਖਸ਼ਿਸ਼ ਕਰੇ ਇਹਨਾਂ ਜੱਜਾਂ ਦੇ ਉੱਤੇ ਵੀ, ਜੱਜ ਸਾਹਿਬਾਨਾਂ ਦੇ ਉੱਤੇ ਵੀ, ਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰੇ, ਬੜੇ ਹੀ ਨਿਰਪੱਖਤਾ ਦੇ ਨਾਲ ਇਹ ਸੇਵਾ ਕਰਦੇ ਹਨ ਅਤੇ ਗੁਰੂ ਬਖਸ਼ਿਸ਼ ਕਰੇ ਕਰਦੇ ਵੀ ਆ ਰਹੇ ਹਨ, ਕਰਦੇ ਵੀ ਹਨ ਅਤੇ ਅੱਗੋਂ ਵੀ ਇਸੇ ਤਰ੍ਹਾਂ ਹੀ ਕਰਦੇ ਰਹਿਣਗੇ। ਸਾਡੇ ਪਾਸ ਹੋਰ ਵੀ ਜੱਜ ਸਾਹਿਬਾਨ ਆਏ ਹੋਏ ਹਨ ਜਿਨ੍ਹਾਂ ਦਾ ਮੈਂ ਜ਼ਿਕਰ ਕਰਨਾ ਜ਼ਰੂਰ ਸਮਝਾਂਗਾ। ਮੇਰੇ ਵੀਰ ਭਾਈ ਕਮਲਜੀਤ ਸਿੰਘ ਜੀ ਸਬੱਬੀ ਮੈਂ ਕਹਾਂਗਾ ਕਿ ਉਹ ਇੱਥੇ ਆਏ ਹੋਏ ਸਨ ਅਤੇ ਜਦੋਂ ਦਾਸ ਨੂੰ ਪਤਾ ਲੱਗਾ ਤਾਂ ਮੈਂ ਕਿਹਾ ਮੈਂ ਰੁਕ ਨਹੀਂ ਸਕਦਾ ਅਤੇ ਮੈਂ ਆਪ ਜੀ ਨੂੰ ਜ਼ਰੂਰ ਬੇਨਤੀ ਕਰਾਂਗਾ। ਉਹ ਵੀ ਹੁਣੇ ਪਹੁੰਚ ਚੁੱਕੇ ਹਨ, ਪਰ ਉਸ ਤੋਂ ਪਹਿਲਾਂ ਆਓ ਮੈਂ ਭਾਈ ਨਰਿੰਦਰਪਾਲ ਸਿੰਘ ਜੀ ਹੋਰਾਂ ਨੂੰ ਅਤੇ ਭਾਈ ਰਿਸ਼ਪਾਲ ਸਿੰਘ ਜੀ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਜੋ ਪਹਿਲਾ ਗਰੁੱਪ ਹੈ ਬੱਚਿਆਂ ਦਾ ਉਹ ਆਪ ਜੀ ਆ ਕਰਕੇ ਇੱਥੇ ਜਿੱਥੇ ਆ ਜਗ੍ਹਾ ਆਪ ਜੀ ਵਾਸਤੇ ਸਥਾਨ ਪ੍ਰਾਪਤ ਬਣਿਆ ਹੋਇਆ ਹੈ, ਆਪ ਆ ਕੇ ਉੱਥੇ ਬਿਰਾਜਮਾਨ ਹੋ ਜਾਵੋ। ਅਤੇ ਸਭ ਤੋਂ ਪਹਿਲਾਂ ਬੱਚਾ ਜੋ ਹੈ ਬੱਚੀ ਮਹਿਤਾਬ ਕੌਰ ਉਹ ਸਟੇਜ 'ਤੇ ਆ ਜਾਵੇ, ਆ ਕੇ ਸੰਗਤਾਂ ਦੇ ਸਨਮੁੱਖ ਹੋ ਕਰਕੇ ਆਪਣਾ ਜੋ ਸਾਨੂੰ ਜੋ ਕੁਛ ਵੀ ਬੱਚੀ ਕਰਨਾ ਚਾਹੁੰਦੀ ਹੈ ਉਹ ਸੰਗਤ ਦੇ ਸਾਹਮਣੇ ਖੋਕਾ ਕਰਕੇ ਸੰਗਤਾਂ ਦੇ ਸਾਹਮਣੇ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਜੱਜ ਸਾਹਿਬਾਨਾਂ ਅੱਗੇ ਬੇਨਤੀ ਹੈ ਕਿ ਆਪ ਜੀ ਫੋਲਡਰ ਆ ਚੁੱਕੇ ਹਨ ਅਤੇ ਮਹਿਤਾਬ ਕੌਰ ਅਤੇ ਜਿਸ ਤਰ੍ਹਾਂ ਤੁਹਾਡੇ ਸਾਹਮਣੇ ਲਿਸਟ ਪਈ ਹੈ ਨਾ, ਜੇ ਤੁਹਾਨੂੰ ਕੁਛ ਕਿਸੇ ਕਿਸਮ ਦੀ ਕੋਈ ਮੁਸ਼ਕਲ ਆਵੇ ਤਾਂ ਪਲੀਜ਼ ਤੁਸੀਂ ਜ਼ਰੂਰ ਦੱਸ ਦਿਓ ਦਾਸ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਬੇਟਾ ਜੀ,
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ ਬੱਚੀ ਮਹਿਤਾਬ ਕੌਰ ਨੂੰ। ਇਸੇ ਤਰ੍ਹਾਂ ਹੀ ਬੜੇ ਪਿਆਰ ਦੇ ਨਾਲ ਜਿਸ ਬੱਚੇ ਨੇ, ਜਿਸ ਤਰ੍ਹਾਂ ਬੱਚੇ ਨੇ ਸ਼ਬਦ ਪੜ੍ਹਿਆ, ਇਸ ਸ਼ਬਦ ਪੜ੍ਹਦੀ ਰਹੇ। ਸਾਧ ਸੰਗਤ ਦਾਸ ਆਪ ਜੀ ਨਾਲ ਟਾਈਮ ਟੂ ਟਾਈਮ ਇਨਫੋਰਮੇਸ਼ਨ ਦਿੰਦਾ ਰਹੇਗਾ, ਕਿਉਂਕਿ ਸਾਡੇ ਕੋਲ ਕੇਵਲ ਅਸੀਂ ਬੱਚਿਆਂ ਨੂੰ ਸ਼ਬਦ ਗਾਇਨ ਦਾ ਵੀ ਨਹੀਂ, ਜਿਹੜੇ ਸਾਡੇ ਬੱਚੇ, ਕਈ ਬੱਚੇ ਅੱਛੇ ਸਪੀਕਰ ਵੀ ਸਾਡੇ ਕੋਲ ਹੈਗੇ ਹਨ, ਉਹ ਟਾਈਮ ਟੂ ਟਾਈਮ ਸਾਡੇ ਇੱਥੇ ਆ ਕੇ ਸੇਵਾ ਕਰਦੇ ਨੇ। ਹੁਣ ਵੀ ਇਹਨਾਂ ਨੇ ਮੈਨੂੰ ਆ ਕੇ ਸਭ ਤੋਂ ਪਹਿਲਾਂ ਇਹੀ ਰਿਮਾਇੰਡ ਕਰਾਇਆ, ਭਾਈ ਸਾਹਿਬ ਜੀ ਅਸੀਂ ਵੀ ਕਰਨਾ ਚਾਹੁੰਦੇ। ਮੈਨੂੰ ਬੜਾ ਚੰਗਾ ਲੱਗਿਆ ਪੁੱਤਰ, ਵੈਰੀ ਗੁੱਡ, ਚਾਹੀਦੇ ਨੇ ਸਾਨੂੰ, ਤੁਹਾਡੇ ਵਰਗੇ ਸਪੀਕਰ ਚਾਹੀਦੇ ਨੇ ਸਾਨੂੰ, ਵੈਰੀ ਗੁੱਡ। ਅਤੇ ਸਾਧ ਸੰਗਤ, ਮੈਂ ਬੇਨਤੀ ਕਰਦਾ ਜਾਵਾਂ ਨਾਲ ਦੀ ਨਾਲ, ਇਹ ਜੋ ਅਸੀਂ ਕੰਪੀਟੀਸ਼ਨ ਕਰ ਰਹੇ ਹਾਂ ਇਹਦੇ ਚੱਲਦਿਆਂ ਸਾਡੇ ਕੋਲ ਪੰਜ ਪ੍ਰਸਿੱਧ ਹਸਤੀ ਜਿਨ੍ਹਾਂ ਦਾ ਨਾਮ ਆਪ ਭਲੀ ਭਾਂਤ ਜਾਣਦੇ ਹੋ, ਡਾਕਟਰ ਗੁਰਨਾਮ ਸਿੰਘ ਜੀ, ਜਿਨ੍ਹਾਂ ਨੇ ਗੁਰਮਤਿ ਸੰਗੀਤ ਦੇ ਵਿੱਚ ਅਥਾਹ ਬੜਾ ਕੰਮ ਕੀਤਾ ਜੀ, ਬੜੀ ਮਿਹਨਤ ਵੀ ਕੀਤੀ ਹੈ ਇਸ ਗੁਰਮਤਿ ਸੰਗੀਤ ਨੂੰ ਮੁੜ ਕੇ ਸੁਰਜੀਤ ਕਰਨ ਵਾਸਤੇ, ਕੀਤੀ ਵੀ ਹੈ, ਕਰ ਵੀ ਰਹੇ ਹਨ ਅਤੇ ਅੱਗੇ ਵੀ ਕਰਨਗੇ। ਔਰ ਦਾਸਾਂ ਨੂੰ ਵੀ ਉਹਨਾਂ ਨੇ ਬੜਾ ਬੜੇ ਪਿਆਰ ਦੇ ਨਾਲ ਉਹਨਾਂ ਸਾਨੂੰ ਸਾਰਿਆਂ ਨੂੰ ਉਤਸ਼ਾਹ ਵੀ ਦਿੱਤਾ ਹੈ, ਉਹ ਵੀ ਸਾਡੇ ਕੋਲ ਇੱਥੇ ਕੱਲ੍ਹ ਨੂੰ ਸਾਰੇ ਸੰਗਤ ਦੇ ਸਨਮੁੱਖ ਹੋਵਣਗੇ। ਸਾਧ ਸੰਗਤ ਉਹਨਾਂ ਦਾ ਰਾਗ ਦਰਬਾਰ ਵੀ ਅਸੀਂ ਕੱਲ੍ਹ ਨੂੰ ਸ਼ਾਮੀ ਰੱਖਿਆ ਹੈ, ਉਹ ਸਾਰੀ ਇਨਫੋਰਮੇਸ਼ਨ ਆਪ ਨੂੰ ਮਿਲ ਗਈ ਹੋਵੇਗੀ। ਅਤੇ ਆਓ ਮੈਂ ਅੱਗੇ ਅਗਲੀ ਇਨਫੋਰਮੇਸ਼ਨ ਆਪ ਜੀ ਨਾਲ ਫਿਰ ਸਾਂਝੀ ਕਰਾਂਗਾ। ਮੈਂ ਬੱਚੀ ਜਪਜੀ ਕੌਰ ਨੂੰ ਬੇਨਤੀ ਕਰਾਂ ਕਿ ਆ ਕਰਕੇ ਜੋ ਅਗਲਾ ਪਾਰਟੀਸਪੈਂਟਸ ਹੈ ਉਹਦੇ ਬਾਰੇ ਸਾਨੂੰ ਨਾਮ ਸਾਨੂੰ ਦੱਸਿਆ ਆ ਕਰਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਂ ਜਪਜੀ ਕੌਰ ਹੈ। ਇਹ ਸਨ ਮਹਿਤਾਬ ਕੌਰ, ਹੁਣ ਨੈਕਸਟ ਅਭਿਜੀਤ ਸਿੰਘ ਟੀ ਸਟੇਜ 'ਤੇ ਆ ਜਾਣ, ਅਤੇ ਮਹਿਰੀਨ ਕੌਰ ਬੁਮਰਾ ਅਤੇ ਪੁਨੀਤ ਕੌਰ ਬੈਕ ਸਟੇਜ 'ਤੇ ਆ ਰਹੇ ਹਨ।

0: ਇਹ ਸਨ ਅਭਿਜੀਤ ਸਿੰਘ। ਹੁਣ ਮੈਂ ਰੀਨ ਕੌਰ ਬੁਮਰਾਹ ਪਲੀਜ਼ ਸਟੇਜ 'ਤੇ ਆ ਜਾਣ ਅਤੇ ਪੁਨੀਤ ਕੌਰ ਅਤੇ ਅਭਿਤੇਕ ਸਿੰਘ ਪਲੀਜ਼ ਬੈਕ ਸਟੇਜ ਰਹਿਣ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹਰੀਨ ਕੌਰ ਹੈ, ਮੈਂ 4 ਸਾਲ ਦੀ ਹਾਂ। ਅੱਜ ਮੈਂ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਮੂਲ ਮੰਤਰ ਦਾ ਪਾਠ ਸ਼ਬਦ ਕਰਨ ਜਾ ਰਹੀ ਹਾਂ। ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 1 ਉੱਪਰ ਹੈ। ਗੁਰੂ ਜੀ ਸਿਖਾਉਂਦੇ ਹਨ ਕਿ ਪਰਮਾਤਮਾ ਇੱਕ ਹੈ। ਪਿਆਰਾ ਸਰਵਣ ਗੁਰੂ ਜੀ ਅਤੇ ਅਸੀਸ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾਰ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸੋਹਣਾ ਬੱਚੇ ਆਸਾਦ ਸੰਗਤ, ਮੈਂ ਇੱਕ ਹੋਰ ਆਪ ਦੇ ਨਾਲ ਟਾਈਮ ਟੂ ਟਾਈਮ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਬੇਨਤੀ ਕਰਦਾ ਜਾਵਾਂਗਾ। ਸਾਡੇ ਪਾ ਜਿੱਥੇ ਡਾਕਟਰ ਗੁਰਨਾਮ ਸਿੰਘ ਜੀ ਹੋਰੀ ਵੀ ਆਉਣਗੇ ਕੱਲ੍ਹੋਂ, ਉੱਥੇ ਉਹਨਾਂ ਦੇ ਨਾਲ ਡਾਕਟਰ ਗਗਨਦੀਪ ਸਿੰਘ ਜੀ ਵੀ ਆਏ ਹੋਏ ਹਨ, ਜਿਨ੍ਹਾਂ ਨੇ ਗੁਰਮਤਿ ਸੰਗੀਤ ਦੀ PhD ਕੀਤੀ ਹੋਈ ਹੈ। ਉਹ ਵੀ ਸਾਡੇ ਵੈਸੇ ਅੱਜ ਸਾਡੇ ਕੋਲ ਸਨਮੁੱਖ ਬੈਠੇ ਹੋਏ ਹਨ। ਬੜੇ ਪਿਆਰ ਦੇ ਨਾਲ ਉਹ ਬੱਚਿਆਂ ਨੂੰ ਸਰਵਣ ਵੀ ਕਰ ਰਹੇ ਹਨ, ਨਾਲ ਦੀ ਨਾਲ ਦਾਸ ਨੂੰ ਅਪਡੇਟ ਵੀ ਕਰਦੇ ਰਹਿਣਗੇ। ਉਹਨਾਂ ਦੇ ਨਾਲ ਡਾਕਟਰ ਗੁਰਨਾਮ ਸਿੰਘ ਹੋਰ ਦੇ ਸਾਥੀ ਹਨ ਇੱਕ ਤਬਲੇ ਉੱਤੇ, ਡਾਕਟਰ ਗਗਨਦੀਪ ਸਿੰਘ ਜੀ ਹੋਰੀ ਸਾਈਡ 'ਤੇ ਨਾਲ ਸੇਵਾ ਕਰਦੇ ਹਨ, ਅਤੇ ਤਬਲੇ 'ਤੇ ਸਿੰਘ ਜਿਹੜੇ ਹਨ ਭਾਈ ਰਾਜਵਿੰਦਰ ਸਿੰਘ ਜੀ, ਉਹ ਵੀ ਬੜੇ ਸਾਧ ਸੰਗਤ ਪੰਜਾਬ ਘਰਾਣੇ ਦੇ ਵਿੱਚ, ਡਾਕਟਰ ਕਾਲੇ ਰਾਮ ਜੀ ਅੱਗੇ, ਉਹਨਾਂ ਦੇ ਸਪੁੱਤਰ ਜੈਦੇਵ ਜੀ, ਉਹਨਾਂ ਦੇ ਅੱਗੇ ਸ਼ਗਿਰਦ ਹਨ ਭਾਈ ਰਾਜਵਿੰਦਰ ਸਿੰਘ ਜੀ, ਇਹ ਵੀ ਔਨਲਾਈਨ ਵੀ ਤਬਲਾ ਕਲਾਸਿਸ ਕਰਦੇ ਹਨ। ਡਾਕਟਰ ਗਗਨਦੀਪ ਸਿੰਘ ਜੀ ਹੋਰੀ ਔਨਲਾਈਨ ਗੁਰਮਤਿ ਸੰਗੀਤ ਦੀਆਂ ਕਲਾਸਾਂ ਵੀ ਲੈਂਦੇ ਹਨ, ਅਤੇ ਇਸੇ ਤਰ੍ਹਾਂ ਮੈਂ ਆਪ ਜੀ ਵਿਸਥਾਰ ਵਿੱਚ ਆਪ ਜੀ ਨਾਲ ਅੱਗੇ ਵਿਚਾਰ ਕਰਦੇ ਜਾਵਾਂਗਾ। ਆਓ ਅੱਗੇ ਬੱਚਿਆਂ ਪਾਸੋਂ ਆਪਾਂ ਅਗਲਾ ਪ੍ਰੋਗਰਾਮ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਇਹ ਸਨ ਮਰੀਨ ਕੌਰ ਬੂਮਰਾ। ਹੁਣ ਪੁਨੀਤ ਕੌਰ ਪ੍ਰੀ ਸਟੇਜ 'ਤੇ ਆ ਜਾਣ, ਅਤੇ ਅਵਿਤੇਗ ਸਿੰਘ ਬੈਕ ਸਟੇਜ 'ਤੇ ਆ ਰਹਿਣ, ਅਤੇ ਬਲਰੂਪ ਕੌਰ ਅਤੇ ਬਲਜੋਤ ਕੌਰ।
3: ਹੈਪੀ ਸੱਚ ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਪੁਨੀਤ ਕੌਰ। ਹੁਣ ਅਭਿਤੇਗ ਸਿੰਘ ਸਟੇਜ 'ਤੇ ਆਉਣ ਅਤੇ ਬਲਰੂਪ ਕੌਰ ਅਤੇ ਬਲਜੋਤ ਕੌਰ ਬੈਕ ਸਟੇਜ ਆਉਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇਹ ਸਨ ਅਭਿਤੇਕ ਸਿੰਘ। ਹੁਣ ਬਲਰੂਪ ਕੌਰ ਅਤੇ ਬਲਜੋਤ ਕੌਰ ਪ੍ਰੀ ਸਟੇਜ 'ਤੇ ਆ ਜਾਣ।

故事比小

0: ਗੁਰੂ ਪਿਆਰੀ ਸਾਧ ਸੰਗਤ, ਇਹ ਜੋ ਇਹ ਗਰੁੱਪ 0 to 5 ਸਾਲ ਦੇ ਬੱਚਿਆਂ ਦਾ ਗਰੁੱਪ ਜੋ ਹੈ ਉਹ ਫਿਨਿਸ਼ ਹੋ ਚੁੱਕਾ ਹੈ। ਦੇਖੋ ਸਾਧ ਸੰਗਤ, ਬੱਚੇ ਕਿੰਨੇ ਉਤਸ਼ਾਹ ਦੇ ਨਾਲ, ਕਿੰਨੇ ਪਿਆਰ ਦੇ ਨਾਲ ਡਰੈਸਅਪ ਹੋ ਕੇ, ਬੜਾ ਚੰਗਾ ਲੱਗਦਾ ਜੀ ਜਦੋਂ ਸਾਡੀ ਨੰਨੀ ਜਨਰੇਸ਼ਨ, ਨੰਨੀ ਮੁੰਨੀ ਜਨਰੇਸ਼ਨ ਸਾਡੇ ਸਾਹਮਣੇ ਆ ਕਰਕੇ ਸਾਨੂੰ ਗੁਰੂ ਦੇ ਨਾਲ, ਗੁਰੂ ਦੀ ਬਾਣੀ ਦੇ ਨਾਲ ਕਿੰਨੇ ਸੋਹਣੇ ਪਿਆਰ ਦੇ ਨਾਲ, ਪਤੋਤਰੀਆਂ ਜ਼ੁਬਾਨਾਂ ਦੇ ਨਾਲ ਸਾਡੇ ਅੱਗੇ ਆਪਣਾ ਜੋ ਗੁਰੂ ਨੇ ਇਹਨਾਂ ਨੂੰ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇਈ। ਗੁਰੂ ਨੇ ਇਹਨਾਂ ਨੂੰ ਦਾਤਾਂ ਬਖਸ਼ਿਸ਼ ਕੀਤੀਆਂ ਨੇ, ਸਮੇਂ ਸਮੇਂ ਮੁਤਾਬਕ ਆ ਕਰਕੇ ਸਾਡੇ ਸੰਗਤਾਂ ਦੇ ਸਨਮੁਖ ਹੋ ਕਰਕੇ ਸੇਵਾ ਕਰ ਰਹੇ ਹਨ। ਤੋ ਸਾਧ ਸੰਗਤ, 0 to 5 ਸਾਲ ਦਾ ਜੋ ਗਰੁੱਪ ਹੈ ਉਹ ਸਾਡਾ ਖਤਮ ਹੋ ਚੁੱਕਾ ਹੈ। ਜੱਜ ਸਾਹਿਬਾਨ ਨੋਟ ਕਰ ਲੈਣ, ਅਤੇ ਇਸ ਤੋਂ ਬਾਅਦ 'ਚੋਂ ਸਾਡਾ ਅਗਲਾ ਜੋ ਗਰੁੱਪ ਹੈ। ਹਾਂ, ਅਗਲਾ ਗਰੁੱਪ ਜੋ ਹੈ ਉਹ 5 to 8 ਸਾਲ ਦੇ ਬੱਚਿਆਂ ਦਾ ਗਰੁੱਪ ਸ਼ੁਰੂ ਅਸੀਂ ਕਰਨ ਲੱਗੇ ਹਾਂ। ਜੱਜ ਸਾਹਿਬਾਨ ਨੋਟ ਕਰ ਲੈਣ, 5 to 8 ਸਾਲ, ਜੋ ਉਹਨਾਂ ਦਾ ਰੂਲਸ ਨੇ ਉਹ ਆਪ ਜੀ ਸਾਹਮਣੇ ਪਏ ਹੋਏ ਹਨ, ਅਤੇ ਆਪ ਜੀ ਅਗਰ ਆਪ ਜੀ ਨੂੰ ਕੁਛ ਉਹ ਇਸ ਆਲਮੋਸਟ ਸੇਮ ਹੀ ਹਨ। 0 to 5 ਵਾਲੇ ਬੱਚੇ ਜੋ ਗਰੁੱਪ ਹਨ, ਉਹਨਾਂ ਤੋਂ ਬਾਅਦ ਜੋ 5 to 8 ਹੈ ਉਹਨਾਂ ਦੇ ਆਲਮੋਸਟ ਸੇਮ ਹੀ ਹਨ ਰੂਲਸ, ਪਰ ਆਪ ਜੀ ਜਦੋਂ ਆਪ ਜੀ ਕੋਲ ਲਿਸਟਾਂ ਆ ਜਾਣਗੀਆਂ ਆਪ ਜੀ ਨੂੰ ਹੋਰ ਜ਼ਿਆਦਾ ਕਨਫਰਮ ਹੋ ਜਾਏਗਾ। ਤੋ ਮੈਂ ਬੇਨਤੀ ਕਰਾਂ, ਜਿਹੜੇ ਅਗਲਾ ਗਰੁੱਪ ਹੈ ਇਸ ਤੋਂ ਬਾਅਦ 'ਚੋਂ, 5 to 8 ਦੇ ਬੱਚਿਆਂ ਦੇ ਗਰੁੱਪ ਤੋਂ ਬਾਅਦ 'ਚੋਂ ਅਸੀਂ ਤਬਲਾ ਇੰਸਟਰੂਮੈਂਟਲ ਦੇ ਸਾਰੇ ਗਰੁੱਪ ਦੇ ਜੋ ਸਾਰੇ ਏਜ ਗਰੁੱਪ ਦੇ ਬੱਚਿਆਂ ਦਾ ਵੀ ਸ਼ੁਰੂ ਕਰਾਂਗੇ ਇਸ ਤੋਂ ਬਾਅਦ 'ਚੋਂ। ਪਰ ਜਿਹੜੇ ਛੋਟੇ ਹਨ, ਜੂਨੀਅਰ ਹਨ, ਜੋ ਜੇ ਇੱਥੇ ਪਹੁੰਚ ਚੁੱਕੇ ਹਨ ਉਹਨਾਂ ਦਾ ਨਾਮ ਰਜਿਸਟਰ ਹੋ ਚੁੱਕਾ ਹੈ। ਦਾਸ ਬੇਨਤੀ ਕਰੇਗਾ ਕਿ ਪਿੱਛੇ ਜੋ ਸਾਡੀ ਟੀਮ ਬੈਠੀ ਹੈ ਉਹਨਾਂ ਕੋਲ ਆਪਣਾ ਨਾਮ, ਅਟੈਂਡੈਂਸ ਆਪਣੀ ਆ ਕੇ ਲਗਵਾ ਦੇਣ, ਤਾਂ ਕਿ ਇਸ ਗਰੁੱਪ ਤੋਂ ਬਾਅਦ ਗਰੁੱਪ ਜਿਹੜਾ 5 to 8 ਸਾਲ ਦੇ ਗਰੁੱਪ ਦਾ ਹੈ ਬੱਚਿਆਂ ਦਾ, ਉਸ ਤੋਂ ਬਾਅਦ 'ਚੋਂ ਅਸੀਂ ਤਬਲੇ ਵਾਲਾ ਵੀ ਸ਼ੁਰੂ ਕਰ ਸਕੀਏ। ਤੋ ਸਾਧ ਸੰਗਤ ਆਓ, ਮੈਂ ਬੱਚੇ ਅੱਗੇ ਬੇਨਤੀ ਕਰਾਂਗਾ ਕਿ ਜੋ ਅਗਲਾ ਗਰੁੱਪ ਹੈ ਉਹਦੇ ਸਾਰੇ ਸਾਨੂੰ ਇਨਾਮ ਅਨਾਊਂਸ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਜਾਓ ਬੇਟੇ।
1: ਸਭ ਤੋਂ ਪਹਿਲੇ ਰਬਾਬ ਕੌਰ ਹੈ, ਫਿਰ ਉਸ ਤੋਂ ਬਾਅਦ ਬਾਣੀ ਕੌਰ ਅਤੇ ਸਨਾਤਨ ਕੌਰ ਭੱਟ ਬੈਕਸਟੇਜ ਤਿਆਰ ਰਹਿਣ।

0: vuoi che ti calza, vuoi che ti chifa te.
1: ਇਸ ਸਨ ਰਬਾਬ ਕੌਰ ਹੁਣ ਬਾਣੀ ਕੌਰ ਪਲੀਜ਼ ਸਟੇਜ 'ਤੇ ਆ ਜਾਣ ਅਤੇ ਸਨਾਤਨ ਕੌਰ ਅਤੇ ਕਰਮਨ ਸਿੰਘ ਪਲੀਜ਼ ਬੈਕ ਸਟੇਜ ਆ ਜਾਓ।

0: ਠੀਕ ਹੈ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਬਾਣੀ ਕੌਰ ਮੈਂ 7 ਸਾਲ ਦੀ ਹਾਂ ਅੱਜ ਮੈਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਉਚਾਰਨ ਕਰੇਂਗੀ ਗੋਬਿੰਦ ਗੋ

0: ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਗੁਰੂ ਪਿਆਰੀ ਸਾਧ ਸੰਗਤ ਜੀ ਬੜੇ ਪਿਆਰ ਦੇ ਨਾਲ ਬੱਚੇ ਸ਼ਬਦ ਆਪ ਜੀ ਨੂੰ ਸਰਵਣ ਕਰਵਾ ਰਹੇ ਹਨ। ਮੈਂ ਧੰਨਵਾਦ ਕਰਾਂਗਾ ਵੀਰ ਸੁਪਾਲ ਸਿੰਘ ਜੀ ਹੋਰਾਂ ਦਾ, ਵੀਰ ਭਾਈ ਨਰਿੰਦਰਪਾਲ ਸਿੰਘ ਜੀ ਦਾ ਬੜੇ ਪਿਆਰ ਦੇ ਨਾਲ ਸ਼ਿੱਦਤ ਦੇ ਨਾਲ ਜਜਮੈਂਟ ਕਰ ਰਹੇ ਹਨ। ਬੜੀ ਖੁਸ਼ੀ ਹੁੰਦੀ ਹੈ ਵੇਖ ਕੇ ਵੱਡੇ ਵੀਰ ਜੀ ਦੇ ਸਾਹਮਣੇ ਬੈਠੇ ਹੋਣ ਅਤੇ ਮੈਨੂੰ ਕਿਸੇ ਗੱਲ ਦੀ ਮੈਨੂੰ ਫਿਕਰ ਨਹੀਂ ਰਹਿ ਜਾਂਦੀ ਕਿਸੇ ਗੱਲ ਦੀ। ਅਤੇ ਬੜੇ ਸੋਹਣੇ ਢੰਗ ਦੇ ਨਾਲ ਜਿੱਥੇ ਸਾਧ ਸੰਗਤ ਸਾਰੇ ਬੱਚੇ ਸੇਵਾ ਕਰ ਰਹੇ ਹਨ, ਵੱਡੇ ਵੀਰ ਸੇਵਾ ਕਰ ਰਹੇ ਹਨ, ਮੈਂ ਆਪਣੇ ਛੋਟੇ ਵੀਰ ਭਾਈ ਅਮਰਿੰਦਰਪਾਲ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਪਿਆਰ ਦੇ ਨਾਲ ਸੋਨੂੰ ਵੀ ਕਹਿੰਦੇ ਹਾਂ, ਬੜੀ ਨਿੱਠ ਕੇ ਸੇਵਾ ਕਰ ਰਹੇ ਹਨ, ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਸਰਦਾਰ ਅਮਰਿੰਦਰਪਾਲ ਅਮਰਿੰਦਰ ਸਿੰਘ ਜੀ ਹੋਰਾਂ ਨੂੰ ਆਓ ਇਸੇ ਤਰ੍ਹਾਂ ਹੀ ਪ੍ਰੋਗਰਾਮ ਜਾਰੀ ਰੱਖੀਏ। ਬੱਚਾ ਬੀਰਜੋਤ ਸਿੰਘ ਸਾਧ ਸੰਗਤ, ਇਹ ਜੋ ਬੱਚੇ ਆਪ ਜੀ ਸਾਹਮਣੇ ਅਨਾਊਂਸਮੈਂਟ ਕਰ ਰਹੇ ਹਨ, ਮੈਂ ਆਪ ਜੀ ਨੂੰ ਇੰਟਰੋਡਿਊਸ ਕਰਾ ਦਿਆਂ। ਨਾਮ ਇਹਨਾਂ ਦੇ ਬੱਚਾ ਬੀਰਜੋਤ ਸਿੰਘ, ਬੱਚੀ ਨਾਜਦੀਪ ਕੌਰ, ਬੱਚਾ ਕਾਕਾ ਗੁਰਫਤਿਹ ਸਿੰਘ ਅਤੇ ਬੱਚੀ ਜਪਜੀ ਕੌਰ, ਇਹ ਆਪ ਜੀ ਨੂੰ ਕਰ ਰਹੇ ਹਨ, ਸਟੇਜ ਸੰਭਾਲ ਰਹੇ ਹਨ। ਮੈਂ ਬੇਨਤੀ ਕਰਾਂਗਾ ਕੋਈ ਵੀ ਬੱਚਾ ਇਸ ਤਰ੍ਹਾਂ ਆ ਕੇ ਅਨਾਊਂਸਮੈਂਟ ਕਰਨਾ ਚਾਹੁੰਦਾ ਹੋਵੇ ਪਲੀਜ਼ ਜ਼ਰੂਰ ਸਾਹਮਣੇ ਆਵੇ, ਕਿਉਂਕਿ ਸਾਨੂੰ ਸਪੀਕਰਸ ਦੀ ਬਹੁਤ ਲੋੜ ਹੈ। ਫਿਊਚਰ ਵਿੱਚ ਸਾਨੂੰ ਸਪੀਚ ਕਰਨ ਵਾਲਿਆਂ ਦੀ, ਸਪੀਕਰਾਂ ਦੀ ਬਹੁਤ ਲੋੜ ਹੈ। ਜੇ ਕੋਈ ਬੱਚਾ ਕਰ ਸਕਦਾ ਹੋਵੇ ਪਲੀਜ਼ ਆ ਕਰਕੇ ਸਾਨੂੰ ਨੋਟੀਫਾਈ ਕਰੇ। ਆਓ ਅੱਗੇ ਪ੍ਰੋਗਰਾਮ ਜਾਰੀ ਰੱਖੀਏ। ਬੱਚਾ ਬੀਰਜੋਤ ਸਿੰਘ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਬਾਣੀ ਕੌਰ, ਹੁਣ ਸਨਾਤਨ ਕੌਰ ਬਾਠ ਸਟੇਜ 'ਤੇ ਆਉਣ। ਕਰਮਾਨ ਸਿੰਘ ਅਤੇ ਹਰਨੂਰ ਕੌਰ ਪਲੀਜ਼ ਬੈਕ ਸਟੇਜ ਆਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸਨਾਤਨ ਕੌਰ ਬਾਠ ਹੈ, ਮੈਂ 7 ਸਾਲਾਂ ਦੀ ਹਾਂ। ਅੱਜ ਮੈਂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਸਿਮਰ ਮਨਾ ਰਾਮ ਨਾਮ ਚਿਤਾਰੇ ਸੁਣਾਉਣ ਜਾ ਰਹੀ ਹਾਂ। ਇਹ ਸ਼ਬਦ ਰਾਗ ਬਿਲਾਵਲ ਦਾ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 803 ਅਤੇ 804 'ਤੇ ਦਰਜ ਹੈ।

ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਜਦੋਂ ਵੀ ਸਿਮਰਨ ਕਰੇ, ਜਦੋਂ ਵੀ ਪਾਠ ਕਰੀਦਾ ਆ, ਉਦੋਂ ਆਪਾਂ ਮਨ ਨਾਲ ਯਾਦ ਕਰੀਦਾ ਆ। ਆਓ ਸਰਵਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Vater.
1: ਇਹ ਸਨ ਸਨਾਤਨ ਕੌਰ ਬਾਟ। ਹੁਣ ਕਰਮਨ ਸਿੰਘ ਪਲੀਜ਼ ਸਟੇਜ 'ਤੇ ਆ ਜਾਣ ਅਤੇ ਹਰਨੂਰ ਕੌਰ ਅਤੇ ਸ਼ਰਨ ਕੌਰ ਬੈਕ ਸਟੇਜ ਰੈਡੀ ਰਹਿਣ।

0: जी का खालसा वाहेगुरु जी की फतेह। सत श्री अकाल।
1: ਇਹ ਸਨ ਕਰਮਨ ਸਿੰਘ, ਹੁਣ ਹਰਨੂਰ ਕੌਰ ਪੀ ਸਟੇਜ 'ਤੇ ਆ ਜਾਣ ਅਤੇ ਸ਼ਰਨ ਕੌਰ ਅਤੇ ਅਲੋਰਾ ਸ਼ਰਮਾ ਬੈਕ ਸਟੇਜ ਤਿਆਰ ਰਹਿਣ।

ਇਹ ਸਨ ਹਰਨੂਰ ਕੌਰ। ਹੁਣ ਸ਼ਰਨ ਕੌਰ ਪਲੀਜ਼ ਸਟੇਜ 'ਤੇ ਆ ਜਾਣ ਅਤੇ ਲੋਰਾ ਸ਼ਰਮਾ ਅਤੇ ਅਵਨੀਤ ਕੌਰ ਪਲੀਜ਼ ਬੈਕ ਸਟੇਜ ਰਹਿਣ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸ਼ਰਨ ਕੌਰ। ਹੁਣ ਅਲੋਰਾ ਸ਼ਰਮਾ ਪਲੀਜ਼ ਸਟੇਜ 'ਤੇ ਆਉਣ, ਅਤੇ ਅਵਨੀਤ ਕੌਰ ਅਤੇ ਗੁਰਦੇਗ ਸਿੰਘ ਪਲੀਜ਼ ਬੈਕ ਸਟੇਜ ਆਉਣ।
1: ਸਿੰਪਲ ਹੀ ਸਿੱਖਿਆ ਨਹੀਂ।

0: छोटे
1: ਇਹ ਸਨ ਅਲੋਲਾ ਸ਼ਰਮਾ। ਕਿਰਪਾ ਕਰਕੇ ਅਵਨੀਤ ਕੌਰ ਸਟੇਜ 'ਤੇ ਆਉਣ ਅਤੇ ਗੁਰਤੇਗ ਸਿੰਘ ਅਤੇ ਰੂਹਾਨੀ ਕੌਰ ਬੈਕਸਟੇਜ ਆਉਣ।

0: lắm rồi.
1: Ekomkar Vajiki Khalsa Vajiki Fateh.

ਗੁਰੂ ਪਿਆਰੀ ਸਾਤ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਰੋਹਾਨੀ ਕੌਰ ਸਿੱਧੂ ਹੈ ਅਤੇ ਮੇਰੀ ਉਮਰ 7 ਸਾਲ ਦੀ ਹੈ। ਅੱਜ ਲਈ ਮੇਰਾ ਸ਼ਬਦ ਹੈ, ਐਸੀ ਪ੍ਰੀਤ ਕਰੋ ਮਨ ਮੇਰੇ।

0: ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ। ਬੜੇ ਪਿਆਰ ਦੇ ਨਾਲ ਗੁਰੂ ਪਿਆਰੀ ਸਾਧ ਸੰਗਤ ਬੱਚੇ ਸ਼ਬਦ ਗਾਇਨ ਸਾਡੇ ਸਨਮੁੱਖ ਪੇਸ਼ ਕਰ ਰਹੇ ਹਨ। ਸਾਧ ਸੰਗਤ ਆਪ ਜੀ ਦੀ ਨੌਲੇਜ ਫਿਰ ਮੈਂ ਇੱਕ ਵਾਰੀ ਆਪ ਵਾਅਦਾ ਕਰਦੇ ਹਾਂ, ਜਿੱਥੇ ਗੁਰਮਤ ਸੰਗੀਤ ਦਾ ਜੋ ਸ਼ਬਦ ਗੁਰਬਾਣੀ ਦਾ ਗਾਇਨ ਦਾ ਜੋ ਮੁਕਾਬਲਾ ਚੱਲ ਰਿਹਾ ਹੈ, ਇਹਦੇ ਨਾਲ ਨਾਲ ਕੱਲ੍ਹ ਨੂੰ 7 ਵਜੇ ਦੇ ਕਰੀਬ, ਜਿਸ ਤਰ੍ਹਾਂ ਦਾਸ ਨੇ ਪਹਿਲਾਂ ਵੀ ਜ਼ਿਕਰ ਕੀਤਾ, ਡਾਕਟਰ ਗੁਰਨਾਮ ਸਿੰਘ ਜੀ ਇਸ ਪੰਥ ਦੇ ਪ੍ਰਸਿੱਧ ਵਿਦਵਾਨ ਸਾਡੇ ਕੋਲ ਪਹੁੰਚੇ ਹੋਏ ਹਨ। ਕੱਲ੍ਹ ਉਹਨਾਂ ਵੱਲੋਂ ਰਾਗ ਦਰਬਾਰ ਵੀ ਹੋਵੇਗਾ ਇਸ ਸਥਾਨ ਦੇ ਉੱਤੇ। ਆਪ ਜੀ ਉਹਨਾਂ ਦੇ ਨਾਲ ਡਾਕਟਰ ਗਗਨਦੀਪ ਸਿੰਘ ਜੀ ਹੋਰੀ, ਉਹਨਾਂ ਨੇ ਵੀ ਗੁਰਮੁਖ ਸਿੰਘ 'ਚ PhD ਕੀਤੀ, ਉਹ ਵੀ ਨਾਲ ਸੇਵਾ ਕਰਨਗੇ ਨਾਲ ਪੰਥ ਦੇ। ਇਸ ਵਕਤ ਜੋ ਸਾਧ ਸੰਗਤ, ਮੈਂ ਬੇਨਤੀ ਕਰਾਂ ਕਿ ਸਿੱਖ ਕੌਮ ਦੇ ਅੰਦਰ ਜੇ ਕੋਈ ਪੰਜਾਬ ਘਰਾਣੇ ਨੂੰ ਤਬਲਾ ਵਜਾਉਣ ਵਾਲੇ ਹਨ, ਉਹ ਸਾਡੇ ਕੋਲ ਉਹ ਵੀ ਪਹੁੰਚੇ ਹੋਏ ਹਨ। ਭਾਈ ਰਾਜਵਿੰਦਰ ਸਿੰਘ ਜੀ, ਉਹ ਵੀ ਕੱਲ੍ਹ ਆਪ ਜੀ ਦੇ ਸਾਹਮਣੇ ਸਾਰੇ ਆਪ ਸਾਰੀ ਸੰਗਤ ਦੇ ਚਰਨ ਪਰਸਣਗੇ। ਔਰ ਮੈਂ ਜਿੱਥੇ ਸਾਰੇ ਬੱਚਿਆਂ ਦਾ ਧੰਨਵਾਦ ਕਰਦਾ ਹਾਂ, ਜਿੱਥੇ ਸਾਰੇ ਬੱਚੇ ਲੱਗੇ ਹੋਏ ਨੇ ਬੜੇ ਪਿਆਰ ਦੇ ਨਾਲ, ਬੱਚੇ ਨਾਜਦੀਪ ਕੌਰ, ਜਪਜੀ ਕੌਰ, ਤ੍ਰਿਪਤ ਸਿੰਘ, ਗੁਰਫਤਿਹ ਸਿੰਘ, ਬੀਰਜੋਤ ਸਿੰਘ, ਬੜੇ ਪਿਆਰ ਦੇ ਨਾਲ ਬੱਚੇ ਲੱਗੇ ਹਨ। ਬਹੁਤ ਬੜਾ ਧੰਨਵਾਦ ਇਹਨਾਂ ਦਾ। ਔਰ ਗੁਰੂ ਪਾਤਸ਼ਾਹ ਇਹਨਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰੇ, ਜਕਾਰਾ ਬੁਲਾ ਕਰਕੇ ਬੱਚਿਆਂ ਦੀ ਹੱਲਾ ਸ਼ੇਰੀ ਨੂੰ ਵਧਾਓ ਜੀ। ਸਤਿ ਸ਼੍ਰੀ ਅਕਾਲ। ਉੱਥੇ ਮੇਰੇ ਛੋਟੇ ਵੀਰ ਜਿਹੜੇ ਅੱਜ ਵੀਡੀਓ ਦੀ ਸੇਵਾ ਕਰ ਰਹੇ ਹਨ, ਭਾਈ ਹਰਦੀਪ ਸਿੰਘ ਜੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਉਹ ਵੀ ਬੜੇ ਨਿਜਿੱਟ ਕੇ ਇੱਥੇ ਨਿੱਠ ਕਰਕੇ ਸੇਵਾ ਕਰ ਰਹੇ ਹਨ। ਬਖਸ਼ਿਸ਼ ਕਰੇ ਗੁਰੂ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਆਓ ਬੱਚਿਆਂ ਪਾਸੋਂ ਅਗਲਾ ਪ੍ਰੋਗਰਾਮ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਇਹ ਸਨ ਰੂਹਾਨੀ ਕੌਰ। ਹੁਣ 5 ਤੋਂ 8 ਸਾਲਾਂ ਦੇ ਬੱਚਿਆਂ ਦਾ ਏਜ ਗਰੁੱਪ, ਪ੍ਰਭਗੁਣ ਸਿੰਘ ਪਲੀਜ਼ ਸਟੇਜ 'ਤੇ ਆ ਜਾਣ, ਅਤੇ ਦਿਲਾਵਰ ਸਿੰਘ ਅਤੇ ਜੋਹਰ ਕੌਰ ਪਲੀਜ਼ ਸਟੇਜ ਦੇ ਕੋਲ ਆ ਕੇ ਬਹਿ ਜਾਣ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਪ੍ਰਭਗੁਣ ਸਿੰਘ ਬਖਸ਼ੀ ਹੈ। ਮੈਂ 7 ਸਾਲ ਦਾ ਹਾਂ। ਮੇਰੀ ਉਮਰ ਮੈਂ ਕਵਨ ਸਿੰਘ ਜੋਗ ਮਿਲੋ ਪਰ ਆਪਣੇ ਸ਼ਬਦ ਪੜ੍ਹ ਰਿਹਾ ਹਾਂ। ਇਹ ਸ਼ਬਦ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 806 ਉੱਪਰ ਦਰਜ ਹੈ। ਇਸ ਨੂੰ ਹਰ ਪਲ ਪ੍ਰਭ ਦਾ ਨਾਮ ਜਪਣ ਔਰ ਕਦੇ ਨਾ ਭੁੱਲਣ ਦੀ ਅਰਦਾਸ ਮੰਗੀ ਗਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਦਿਲਾਵਰ ਸਿੰਘ ਹੈ, ਮੈਂ 7 ਸਾਲ ਦਾ ਹਾਂ। ਮੈਂ ਅੱਜ ਚਰਨ ਕਮਾਏ ਬਰ ਬਿਹਤੇ ਇਤਿਹਾਸ ਸੁਣਾਵਾਂਗਾ। ਇਹ ਸ਼ਬਦ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬਿਲਾਵਰ ਰਾਗ ਵਿੱਚ ਉਚਾਰਨ ਕੀਤਾ ਹੈ। ਇਹ ਸ਼ਬਦ 806 ਅੰਗ 'ਤੇ ਦਰਜ ਹੈ।

ਇਹ ਸਨ ਦਿਲੋਵਰ ਸਿੰਘ। ਹੁਣ ਜੋਹਰ ਕੌਰ ਪ੍ਰੀ ਸਟੇਜ 'ਤੇ ਆ ਜਾਣ ਅਤੇ ਕੀਰਤ ਸਿੰਘ ਬੈਕ ਸਟੇਜ ਰੈਡੀ ਰਹਿਣ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਇਹ ਗਰੁੱਪ ਜੋ ਹੈ 5 ਤੋਂ 8 ਵਾਲੇ ਬੱਚਿਆਂ ਦਾ ਜੋ ਇਹ ਸਾਡਾ ਗਰੁੱਪ ਹੈ, ਇਹ ਖਤਮ ਹੋ ਚੁੱਕਾ ਹੈ। ਇਹ ਲਾਸਟ ਕੰਟੈਂਟ ਪਾਰਟੀਸਪੈਂਟ ਸੀਗਾ। ਮੈਂ ਜੱਜ ਸਾਹਿਬਾਨਾਂ ਅੱਗੇ ਬੇਨਤੀ ਕਰਾਂਗਾ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਹੁਣ ਬ੍ਰੇਕ ਲੈ ਸਕਦੇ ਹੋ। ਇਸ ਤੋਂ ਬਾਅਦ ਇੱਕ ਹੋਰ ਬੱਚਾ, ਸਾਧ ਸੰਗਤ ਮਾਫ਼ੀ ਦਿਓ ਜੀ, ਮਾਫ਼ੀ ਦਿਓ ਸਾਧ ਸੰਗਤ। ਮੈਨੂੰ ਬੱਚੀ ਨੇ ਹੁਣ ਇਨਫੋਰਮ ਕੀਤਾ, ਇੱਕ ਬੱਚਾ ਹੋਰ ਰਹਿ ਗਿਆ। ਕਿਹੜਾ ਕੀ ਦੱਸੀ? ਸੋਰੀ ਸਾਧ ਸੰਗਤ ਜੀ, ਮੈਨੂੰ ਮਾਫ਼ ਕਰਿਓ। ਆਪ ਜੀ ਖਿਮਾਂ ਦਾ ਜਾਚਕ ਹੈ ਮੈਂ ਬਹੁਤ, ਮੈਨੂੰ ਪਤਾ ਹੀ ਲੱਗਾ ਸੀ ਕਿ ਵੇਖੀ ਆਪਣਾ। ਪਰ ਕਰੋ, ਇਸ ਤੋਂ ਬੱਚਾ, ਇਸ ਤੋਂ ਬਾਅਦ ਵਿੱਚ ਸਾਧ ਸੰਗਤ, ਜੱਜ ਸਾਹਿਬਾਨ ਨੋਟ ਕਰ ਲਓ ਪਲੀਜ਼। ਇੱਕ ਬੱਚਾ ਹੋਰ ਰਹਿ ਗਿਆ ਜੇ, ਮੈਂ ਮਾਫ਼ੀ ਚਾਹਾਂਗਾ ਦੋਵਿਆਂ ਜੋੜ ਕੇ ਆਪ ਜੀ ਅੱਗੇ। ਇੱਕ ਬੱਚਾ ਹੋਰ ਰਹਿ ਗਿਆ, ਉਸ ਤੋਂ ਬਾਅਦ 'ਚ ਸਾਡਾ ਗਰੁੱਪ ਖਤਮ ਹੋਵੇਗਾ। ਇਸ ਗਰੁੱਪ ਤੋਂ ਬਾਅਦ ਤਬਲੇ ਵਾਲਿਆਂ ਦਾ, ਇੰਸਟਰੂਮੈਂਟਲ ਤਬਲਾ ਦਾ ਅਸੀਂ ਗਰੁੱਪ ਸ਼ੁਰੂ ਕਰਾਂਗੇ, ਅੰਡਰ 10 ਵਾਲਿਆਂ ਦਾ। ਅਤੇ ਉਸ ਤੋਂ ਉਸ ਵੇਲੇ ਜਿਹੜੇ ਬੱਚੇ ਹਨ ਪਾਰਟੀਸਪੇਟ ਕਰ ਰਹੇ ਹਨ, ਉਹਨਾਂ ਦਾ ਨਾਮ ਬੱਚੀ ਅਨਾਊਂਸ ਕਰ ਦੇਵੇਗੀ, ਅਤੇ ਉਸ ਹਿਸਾਬ ਨਾਲ ਆਪ ਬੱਚੇ ਸਾਰੇ ਇੱਥੇ ਪਹੁੰਚ ਜਾਓ। ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੱਚੀ ਗੁਰੂ ਪਿਆਰੇ।

ਬਾਗ ਵਿੱਚ ਤਾਲ ਪੜਤਾਲ ਵਿੱਚ ਉਚਾਰਨ ਕੀਤਾ ਸ਼ਬਦ ਹਰੇ ਚਰਨ ਸ਼ਰਨ ਗੋਬਿੰਦ ਦੁੱਖ ਭੰਜਨ ਗਾ ਕੇ ਸੁਣਾ ਜਾ ਰਿਹਾ ਹਾਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਮੈਂ ਤੁਹਾਨੂੰ ਜਪੁਜੀ ਸਾਹਿਬ ਦੀ 10 ਪੋਇਆ ਸੁਣਾਵਾਂਗਾ ਅਤੇ ਤਬਲੇ ਦੀ ਕਹਿਰਵਾ ਤਾਲ ਸੁਣਾਵਾਂਗਾ। ਅਸੀਸ ਦੇਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵਨ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈਬੀ ਸਚ ਨਾਨਕ ਹੋਸੀ ਬੀ ਸਚ ਸੋਚੇ ਸੋਚ ਨਾ ਹੋਵੇ ਜੇ ਸੋ ਚੀਲ ਅਖਬਾਰ ਚੁੱਪੇ ਚੁੱਪ ਨਾ ਹੋਵੇ ਜਲਾਨ ਨਹਾਣੇ ਸਟਾਰ ਭੁੱਖਿਆ ਭੁੱਖ ਨਾ ਉੱਚੀ ਜੇ ਬੰਨਾ ਪੁਰਿਆ ਪਾਰ ਸਹਿ ਸੀ ਅਨਪਾ ਲੱਖੇ ਤਾਂ ਇੱਕ ਨਾ ਕੁਚਲੇ ਨਾ ਕਿਵਸ ਚਿਆਰਾ ਹੋਇਆ ਚੂਰੇ ਚੁੱਤੇ ਪਾਲ ਹੁਕਮ ਜਾ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਅਕਾਲ ਹੁਕਮ ਨੇ ਕਿਹਾ ਜਾਏ ਹੁਕਮੀ ਹੋਵਨ ਜੀ ਹੁਕਮ ਲੈ ਵਰਿਆਏ ਹੁਕਮੀ ਉੱਤਮ ਨੀਚ ਹੁਕਮ ਲਈ ਦਿੱਖ ਦਿੱਖ ਲਿਖ ਦੁੱਖ ਸੁੱਖ ਪਾਇਆ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਕ ਪਵਾਇਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੇ ਤਾਂ ਹੋਮੇ ਕਹਿ ਨਾ ਕੋਏ ਗਾਵੇ ਕੁਰਤਾਨ ਹੋਵੇ ਕਿਸੇ ਦਾਨ ਗਾਵੇ ਕੋ ਡਾਟ ਡਾਨੇ ਨਿਸ਼ਾਨ ਗਾਵੇ ਕੋ ਗੁਣ ਵਜੇ ਚਾਰ ਗਾਵੇ ਕੋ ਵਧੇ ਵੇਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਰ ਦੂਰ ਕਤਨਾ ਕਤੀ ਨਾ ਆਵੇ ਤੋਤ ਕਟ ਕਟ ਕੋਟੀ ਕੋਟੀ ਕੋਟ ਕੋਟ ਦੇਂਦਾ ਦੇਣ ਤੱਕ ਦੇ ਤੱਕ ਪੋਏ ਜੁਗਾ ਜੁਗੰਤਰ ਕਾਹੀ ਕਾਹ ਹੁਕਮੀ ਹੁਕਮ ਚੁਲਾਹੇਰਾ ਨਾਨਕ ਵਿਕਸੇ ਵੇਪਰ ਪਾ ਵਾ ਸੱਚਾ ਸਾਹਿਬ ਸਾਚ ਨਾਇ ਪੱਖਿਓ ਪੋ ਅਪਾਰ ਅੱਖੇ ਮੰਗੇ ਦੇਰ ਦੇ ਡਾਟ ਕਰੇ ਤੱਕ ਤਾਰ ਫੇਰ ਕੇ ਅੱਗੇ ਰੱਖੀਏ ਜਿਸ ਦੇ ਦਰਬਾਰ ਮੌਕੇ ਬੋਲਣ ਬੋਲੀਏ ਜਿੱਤ ਪਿਆਰ ਅੰਮ੍ਰਿਤ ਵਾਲਾ ਸੱਚ ਨਾ ਵਿਦਿਆਈ ਵਿਚਾਰ ਕਰਮੀ ਆਵੇ ਕਪੜਾ ਨੱਡੀ ਮੋਕ ਦਵਾਰ ਨਾਨਕ ਐਵੇ ਜਾਣੀਏ ਸਭ ਆਪੇ ਸੱਚਿਆਰ ਥਪੇ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਿਅਤਨ ਪਾਇਆ ਮਨ ਨਾਨਕ ਗਾਵੇ ਗੁਣਿਆ ਨਿਦਾਨ ਗਾਵੇ ਸੁਣਿਆ ਮਨ ਰੱਖਿਆ ਪਰ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੈਦਮ ਗੁਰਮੁਖ ਰਹਿ ਸਮਾਏ ਗੁਰ ਈਸੇ ਗੁਰ ਗੋਰਖ ਬ੍ਰਹਮਾ ਗੁਰ ਬਾਰ ਬਤੀ ਮਾਏ ਜਿਹੋ ਜਾਣਾ ਅੱਖਾਂ ਨਾਹੀਂ ਕਹਿਣਾ ਕਤਰ ਨਾ ਜਾਏ ਗੁਰੇ ਦੇ ਬੁਝਾਏ ਸਭਨਾ ਜੀਆ ਕਾ ਇੱਕ ਤੱਤ ਸੋਮੇ ਵਿਸਰ ਨਾ ਜਾਏ ਸੀਰਤ ਨਾਵਤ ਜੇਤੇ ਪਾਵਾ ਵਿਨ ਪਾਨੇ ਕੀ ਨਾਇਕੀ ਜੇਤੀ ਸ਼ਿਸ਼ਟ ਉਪਾਏ ਵੇਖੋ ਵਿਨ ਪਾ ਮਾਕੇ ਮਿਲੇ ਨੀ ਮਤ ਵਿੱਚ ਰਚਨ ਉਬਾਰ ਮਾਨੇ ਜੇ ਗੁਰ ਕੀ ਸਿਕਸ਼ਨੀ ਗੁਰੇ ਦੇ ਬੁਝਾਏ ਸਭਨਾ ਕੀ ਸਭਨਾ ਜੀਆ ਕਾ ਇੱਕ ਦਾਤਾ ਸੋਮੇ ਵਿਸਰ ਨਾ ਜਾਏ ਜੇ ਦੁਕਾਰ ਆ ਜਾ ਤਾਂ ਹੋਰ ਜ ਸੁਣੀ ਹੋਏ ਨਵਕ ਨਾਂ ਵਿੱਚ ਜਾਣੀਏ ਨਾ ਚਲੇ ਸਭ ਕੋਲ ਚੰਗਾ ਨਾਂ ਰਖਾ ਕੇ ਜਸ਼ ਕੀਰੇ ਜਗਲੇ ਜੇ ਤਿਸ ਨਜ਼ਰ ਨਾ ਆਵੀ ਤਾਂ ਵਾਟਾਂ ਪੁੱਛੇ ਕਿ ਕੀਤਾ ਅੰਦਰ ਕੀਤ ਕਰ ਦੋਸੀ ਦੋਸਤ ਕਰੇ ਨਾਨਕ ਨਿਰਗੁਣ ਰੇ ਗੁਣ ਨਾਨਕ ਨਿਰਗੁਣ ਗੁਣਤੇ ਗੁਣਵੰਤੇ ਗੁਣਤੇ ਤੇਹਾ ਕੋਈ ਨਾ ਸੂਝੇ ਦਿਨ ਤਿਸ ਗੁਣ ਕਰੇ ਸੁਣੀਏ ਸਿਰ ਪੀ ਸੁਣਾ ਸੁਣੀਏ ਡਬ ਤਬ ਅਕਾਲ ਸੁਣੀਏ ਦੀਪ ਰੂਪ ਪਾਤਾ ਨੇ ਕੋਈ ਨਾ ਸਕੇ ਕਾ ਨਾਨਕ ਬਖਸ਼ਾ ਸਦਾ ਵਿਕਾਸ ਸੁਣੀਏ ਦੁੱਖ ਪਾਪ ਕਾ ਨਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇਹ ਸਨ ਨਿਰਵੈਰ ਸਿੰਘ। ਹੁਣ ਪ੍ਰਿਥਮ ਕੌਰ ਪਲੀਜ਼ ਸਟੇਜ 'ਤੇ ਆਉਣ ਅਤੇ ਕੀਰਤ ਸਿੰਘ ਅਤੇ ਸਿਦਕ ਸਿੰਘ ਪਲੀਜ਼ ਬੈਕ ਸਟੇਜ ਆਉਣ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਪ੍ਰਥਮ ਕੌਰ ਹੈ ਅਤੇ ਮੈਂ ਅੱਜ 3 ਕਾਇਦੇ ਕਰਨ ਜਾ ਰਹੀ ਹਾਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ,
1: ਇਹ ਸਨ ਪ੍ਰੀਤਮ ਕੌਰ। ਹੁਣ ਕੀਰਤ ਸਿੰਘ ਪਲੀਜ਼ ਸਟੇਜ 'ਤੇ ਆ ਜਾਣ, ਅਤੇ ਸਿੱਧਕ ਸਿੱਧਕ ਸਿੰਘ ਅਤੇ ਹਰਤੇਗ ਸਿੰਘ ਪਲੀਜ਼ ਬੈਕ ਸਟੇਜ ਰੈਡੀ ਰਹਿਣ।

0: not again.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਂ ਸਿਦਕ ਸਿੰਘ ਹੈ। ਅੱਜ ਮੈਂ ਤੀਨ ਤਾਲ ਦਾ ਪੇਸ਼ਕਾਰ, ਉਠਾਨ, ਦੋ ਕਾਇਦੇ ਹੋਰ ਇੱਕ ਟੁਕੜੇ ਵਜਾਉਣ ਦੀ ਕੋਸ਼ਿਸ਼ ਕਰਾਂਗਾ।

0: فتح.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਮ ਸਿਦਕ ਸਿੰਘ, ਹੁਣ ਹਰਤੇਗ ਸਿੰਘ ਪਲੀਜ਼ ਸਟੇਜ 'ਤੇ ਆ ਜਾਣ ਅਤੇ ਜੋਇਤਾਸ਼ ਸਿੰਘ ਅਤੇ ਪ੍ਰਿੰਸ ਪਰਮਵੀਰ ਸਿੰਘ ਪਲੀਜ਼ ਬੈਕ ਸਟੇਜ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਆਪ ਜੀ ਦੀ ਸੇਵਾ ਵਿੱਚ ਬੇਨਤੀ ਕਰਾਂ ਕਿ ਅਸੀਂ 10-15 ਮਿੰਟ ਸਮੇਂ ਤੋਂ ਅਹੈਡ ਚੱਲ ਰਹੇ ਹਾਂ, ਅਤੇ ਕਿ ਜਿਹੜੀ ਕਿ ਬੜੀ ਚੰਗੀ ਗੱਲ ਹੈ। ਨੋਰਮਲੀ ਇਹੋ ਜਿਹੇ ਕਾਰਜ ਲੇਟ ਰਨਿੰਗ ਹੁੰਦੇ ਨੇ, ਪਰ ਗੁਰੂ ਦੀ ਬਖਸ਼ਿਸ਼ ਸਦਕਾ ਅਸੀਂ 10-15 ਮਿੰਟ ਅਹੈਡ ਚੱਲ ਰਹੇ ਹਾਂ। ਵੀਰਾਂ ਨਾਲ ਜਦੋਂ ਵਿਚਾਰ ਵਟਾਂਦਰਾ ਕੀਤਾ ਅਤੇ ਅਸੀਂ ਇਹ ਫੈਸਲੇ 'ਤੇ ਆਏ ਹਾਂ, ਜਿਹੜੇ 10-15 ਮਿੰਟ ਨੇ ਨਾ ਸਾਡੇ ਕੋਲ, ਜਿਸ ਤਰ੍ਹਾਂ ਦਾਸ ਨੇ ਪਹਿਲਾਂ ਵੀ ਜ਼ਿਕਰ ਕੀਤਾ ਕਿ ਸਾਡੇ ਕੋਲ ਪੰਥ ਪ੍ਰਸਿੱਧ ਵਿਦਵਾਨ ਡਾਕਟਰ ਗੁਰਨਾਮ ਸਿੰਘ ਹੋਰਾਂ ਦੇ ਨਾਲ ਜਿਹੜੇ ਸਾਥੀ ਨੇ ਡਾਕਟਰ ਗਗਨਦੀਪ ਸਿੰਘ ਹੋਰੀ, ਉਹ ਵੀ ਆਏ ਹੋਏ ਨੇ, ਉਹ ਤਾਂ ਖੁਦ ਇਨਫੈਕਟ ਕਿ ਸਾਡੇ ਦੀਵਾਨ 'ਚ ਵੀ ਨਾਲ ਸਾਡੇ ਕੋਲ ਹਨ। ਅਤੇ ਅਸੀਂ ਸਲਾਹ ਕੀਤੀ ਕਿ ਜਿਹੜੇ 10-15 ਮਿੰਟ ਅਸੀਂ ਅਹੈਡ ਚੱਲ ਰਹੇ ਹਾਂ ਨਾ, ਉਹ 10-15 ਮਿੰਟ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇੱਕ ਜਾਂ ਦੋ ਸ਼ਬਦ ਰਾਹੀਂ ਅਤੇ ਕੁਛ ਵਿਚਾਰ ਵਟਾਂਦਰਾ ਗੁਰਮੁਖ ਸੰਗੀਤ ਬਾਰੇ ਡਾਕਟਰ ਗਗਨਦੀਪ ਸਿੰਘ ਜੀ ਆਪ ਜੀ ਨਾਲ ਵਿਚਾਰ ਸਾਂਝੀ ਕਰਨਗੇ ਔਰ ਸ਼ਬਦ ਵੀ ਸਾਂਝਾ ਕਰਨਗੇ, ਅਤੇ ਨਾਲ ਉਹਨਾਂ ਦੇ ਵੀਰ ਮੇਰੇ ਛੋਟੇ ਵੀਰ ਰਾਜਵਿੰਦਰ ਸਿੰਘ ਤਬਲੇ ਸੇਵਾ ਕਰਨਗੇ, ਜਿੰਨੇ ਕਿ ਮੇਰੇ ਕੋਲ ਹੋ ਸਕੇ ਮੈਂ ਵੀ ਨਾਲ ਬਹਿ ਕੇ ਥੋੜ੍ਹਾ ਜਿਹਾ ਦੇ ਨਾਲ ਕੁਛ ਸਿੱਖ ਲਵਾਂਗਾ, ਅਤੇ ਮੈਂ ਵੀ ਨਾਲ ਬੈਠਾਂਗਾ ਸਾਧ ਸੰਗਤ। ਇਸ ਬੱਚੇ ਤੋਂ ਬਾਅਦ ਦੋ ਪਰਫੋਰਮੈਂਸਿਸ ਤੋਂ ਬਾਅਦ ਫਿਰ ਅਸੀਂ ਸ਼ਬਦ ਗੁਰਬਾਣੀ ਨਾਲ ਡਾਕਟਰ ਗਗਨਦੀਪ ਸਿੰਘ ਹੋਰਾਂ ਪਾਸੋਂ ਸ਼ਬਦ ਗੁਰਬਾਣੀ ਸੁਣਾਂਗੇ। ਆਓ, ਮੈਂ ਬੇਨਤੀ ਕਰਾਂ ਬੱਚੇ ਨੂੰ, ਬੱਚੇ ਜਿਸ ਤੁਸੀਂ ਕੈਰੀ ਔਨ ਕਰੀ ਜਾਓ ਬੇਟਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ। ਮੈਂ ਆਪ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਨੂੰ ਕੈਰੀ ਸੁਣਾਂਗੇ।

0: जी के कलशा वाहेगुरु जी की फतेह।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਹਰਤੇਗ ਸਿੰਘ। ਹੁਣ ਜੋਇਤਾਜ ਸਿੰਘ ਪਲੀਜ਼ ਸਟੇਜ 'ਤੇ ਆਉਣ ਅਤੇ ਪ੍ਰਿੰਸ ਪਰਮਵੀਰ ਸਿੰਘ ਬੈਕ ਸਟੇਜ ਰਹਿਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜੋਇਤਾਜ ਸਿੰਘ ਵਾਸੁਦੇਵਾ ਹੈ। ਮੈਂ 8 ਸਾਲ ਦਾ ਹਾਂ। ਅੱਜ ਮੈਂ ਆਪ ਜੀ ਦੇ ਸਾਹਮਣੇ 3 ਤਾਲ ਵਜਾਉਣ ਜਾ ਰਿਹਾ। 3 ਤਾਲ ਦੀ 16 ਮਾਤਰਾ ਹਨ। ਇਹਦੇ ਵਿੱਚ ਤਾਲੀ 1, 5, 13 ਅਤੇ ਹੈ ਔਰ 9 ਅਤੇ ਖਾਲੀ ਹੈ। ਇਹਦੇ 4 ਵਿਭਾਗ ਨੇ, 4-4 ਮਾਤਰਾ ਦੇ। ਮੈਂ ਆਪ ਜੀ ਦੇ ਸਾਹਮਣੇ ਤਿੱਟ ਵਾਲਾ ਕਾਇਦਾ, 4 ਪਲਟੇ ਔਰ 1 ਚੱਕਰਦਾਰੀ 'ਤੇ ਆਏ ਵਜਾਉਣ ਜਾ ਰਿਹਾ। ਅਸੀਸ ਦਿਓ ਜੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੋਲੇ ਸੋਹਣੇ ਹਾਲ ਸ੍ਰੀ ਅਕਾਲ, ਭੋਲੇ ਸੋਹਣੇ ਹਾਲ ਸ੍ਰੀ ਅਕਾਲ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਜੋਇਤਾਜ ਸਿੰਘ। ਹੁਣ ਪ੍ਰਿੰਸ ਪਰਮਵੀਰ ਸਿੰਘ ਪਲੀਜ਼ ਸਟੇਜ 'ਤੇ ਆ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ।

0: ਵੈਰੀ ਗੁੱਡ, ਵੈਲ ਡਨ ਬੇਟਾ ਜੀ। ਤਾਂ ਗੁਰੂ ਪਿਆਰੀ ਸਾਧ ਸੰਗਤ, ਇਹ ਲਾਸਟ ਪਾਰਟੀਸਪੈਂਟ ਸੀ ਇਸ ਗਰੁੱਪ ਦਾ ਤਬਲਾ ਇੰਸਟਰੂਮੈਂਟਲ ਅੰਡਰਟੈਂਗ ਦੇ ਵਿੱਚ। ਅਤੇ ਹੁਣ ਜਿਹੜਾ ਅਗਲਾ ਗਰੁੱਪ ਸਾਡਾ ਉਹ 9 ਵਜੇ ਸ਼ੁਰੂ ਹੋਣਾ ਹੈ। ਅਤੇ ਮੈਂ ਬੇਨਤੀ ਕਰਾਂ ਵੀਰ ਡਾਕਟਰ ਗਗਨਦੀਪ ਸਿੰਘ ਹੋਰਾਂ ਪਾਸ ਆ ਕਰਕੇ 10 ਮਿੰਟ ਸਾਡੇ ਕੋਲ ਜਿਹੜੇ ਹਨ, ਅਸੀਂ ਕਿਉਂ ਨਾ ਆਪ ਜੀ ਦਾ ਲਾਹਾ ਖੱਟੀਏ, ਆਪ ਸੰਗਤ ਦੇ ਸਨਮੁੱਖ ਹੋ ਕਰਕੇ ਅਗਰ ਬਚਨ ਬਲਾਸ ਕਰਨੇ ਤਾਂ ਜੇ ਗੁਰੂ ਦੇ ਸ਼ਬਦ ਨਾਲ ਅਸੀਂ ਇਹ ਹਾਜ਼ਰੀ ਭਰਨੀ ਹੈ। ਮੈਂ ਡਾਕਟਰ ਗਗਨਦੀਪ ਸਿੰਘ ਅਤੇ ਆਪਣੇ ਛੋਟੇ ਵੀਰ ਰਾਜਵਿੰਦਰ ਸਿੰਘ ਅੱਗੇ ਬੇਨਤੀ ਕਰਾਂਗਾ ਕਿ ਉਹ ਆਖ ਸੰਗਤਾਂ ਸਨਮੁੱਖ ਹੋ ਕਰੇ ਸ਼ਬਦ ਗੁਰਬਾਣੀ ਨਾਲ ਹਾਜ਼ਰੀ ਲਵਾਣ। ਡਾਕਟਰ ਗਗਨਦੀਪ ਸਿੰਘ ਜੀ ਅਤੇ ਭਾਈ ਰਾਜਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਚੱਕ ਦੋ।

ਸਨਮਾਨ ਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਇੱਦਾਂ ਦੀ ਕੋਈ ਪਲੈਨਿੰਗ ਤਾਂ ਨਹੀਂ ਸੀ ਕਿ ਅਸੀਂ ਅੱਜ ਸ਼ਬਦ ਦੀ ਹਾਜ਼ਰੀ ਭਰਨੀ ਹੈ, ਪਰ ਸਤਿਗੁਰੂ ਬੜੇ ਬੇਅੰਤ ਨੇ, ਜਿਹਦੇ ਕੋਲ ਸੇਵਾ ਲੈਣੀ ਉਹਨੇ ਲੈ ਹੀ ਲੈਣੀ ਹੈ। ਸੋ ਧੰਨ ਭਾਗ, ਸਭ ਤੋਂ ਪਹਿਲਾਂ ਤੁਸੀਂ ਸਾਰੇ ਹੀ ਬੜੇ ਧੰਨਤਾ ਦੇ ਯੋਗ ਹੋ, ਜਿਹੜੇ ਵੀ ਦੂਰੋਂ ਨੇੜਿਓਂ ਚੱਲ ਕਰਕੇ ਇਸ ਆਰੰਭੇ ਹੋਏ ਕਾਰਜ ਨੂੰ ਔਰ ਕੀਰਤਨੀਆਂ ਦੇ ਵਿੱਚੋਂ ਮਾਰਤੰਡ ਕੀਰਤਨੀਆਂ ਭਾਈ ਹੀਰਾ ਸਿੰਘ ਜੀ ਦੀ ਸਾਲਾਨਾ ਬਰਸੀ ਨੂੰ ਮਨਾਉਂਦਿਆਂ ਹੋਇਆਂ ਇਹ ਜੋ ਸਾਰੇ ਪ੍ਰੋਗਰਾਮ ਉਲੀਕੇ ਗਏ ਸਨ, ਜਿਨ੍ਹਾਂ ਦੀ ਅਗਵਾਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਰ ਰਹੇ ਹਨ, ਔਰ ਉਹਨਾਂ ਦੇ ਅੱਗੇ ਉਹਨਾਂ ਨੂੰ ਥਾਪੜਾ ਦੇ ਕਰ ਤੋਰਿਆ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ, ਸਾਡੇ ਵੱਡੇ ਵੀਰ ਜੀ, ਅਤੇ ਆਪ ਸਾਰੇ ਹੀ ਇਸ ਪ੍ਰੋ

ਜੀ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਉਸਤਾਦ ਜੀ, ਉਹਨਾਂ ਦੇ ਨਾਲ ਆਪ ਜੀ ਨੇ, ਉਹਨਾਂ ਨੇ ਆਪ ਜੀ ਦੇ ਨਾਲ ਸਾਂਝ ਪਾਉਣੀ ਹੈ ਕੀਰਤਨ ਦੇ ਨਾਲ। ਸਾਡੇ ਦਰਮਿਆਨ ਪੰਥ ਦੇ ਮਹਾਨ ਕੀਰਤਨੀ ਵੀ ਸੰਗਤ ਵਿੱਚ ਬੈਠੇ ਹਨ। ਕਿਰਪਾ ਕਰਨੀ ਆਪਣਾ ਸਾਰਿਆਂ ਨੇ ਆਪ ਜੀ ਨੇ ਆਸ਼ੀਰਵਾਦ ਦੇਣਾ ਜੀ। ਆਓ ਇੱਕ ਸ਼ਬਦ ਦੀ ਹਾਜ਼ਰੀ।

ਵਾਹਿਗੁਰੂ।

ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਨੂੰ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸਾਰੰਗ ਰਾਗ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਰਾਮ ਰਾਮ ਰਾਮ ਜਾਪ ਰਮਤ ਰਾਮ ਸਹਾਈ ਸਾਰੰਗ ਰਾਗ ਪੜਤਾਲ ਰੂਪ ਵਿੱਚ ਸਰਵਨ ਕਰਾ ਰਹੀ ਹਾਂ। ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1229 ਤੇ ਆਰੰਭ ਹੋ ਕੇ 1230 ਤੇ ਸੰਪੂਰਨ ਹੁੰਦਾ ਹੈ। ਸਾਰੰਗ ਰਾਗ ਦਾ ਗਾਇਨ ਦਾ ਸਮਾਂ ਦਿਨ ਦਾ ਤੀਸਰਾ ਪੈਰ ਹੈ। ਇਹ ਰਾਗ ਓੜਵ ਓੜਵ ਜਾਤੀ ਦਾ ਹੈ। ਇਸ ਸ਼ਬਦ ਦੀ ਅਰੋਹ ਅਤੇ ਅਵਰੋਹ ਵਿੱਚ ਘਾ ਧਾ ਵਰਜਿਤ ਹਨ। ਦੋਨੋਂ ਨਿਸ਼ਾਦ ਅਤੇ ਬਾਕੀ ਸੁਰਾਂ ਸ਼ੁੱਧ ਲੱਗਦੀਆਂ ਹਨ। ਪਿਆਰ ਨਾਲ ਸਰਵਨ ਕਰੋ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਿਮਰਪ੍ਰੀਤ ਕੌਰ। ਹੁਣ ਦਿਲਸ਼ੀਨ ਕੌਰ ਪਲੀਜ਼ ਸਟੇਜ 'ਤੇ ਆ ਜਾਣ। ਇਹ ਲਾਸਟ ਪਰਫੋਰਮੈਂਸ ਹੈ ਇਹ ਗਰੁੱਪ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਿਲਸ਼ੀਨ ਕੌਰ ਹਾਂਜੀ 26 ਕੌਰ ਘਟਾ ਦਿਓ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਰਾਗ ਗੌੜੀ ਬੈਰਾਗਨ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਹੈ ਕੋਈ ਰਾਮ ਪਿਆਰੋ ਗਾਵੈ ਨੂੰ ਰਾਗ ਗੌੜੀ ਬੈਰਾਗਨ ਵਿੱਚ ਹੀ ਗਾਇਨ ਕਰਨ ਜਾ ਰਹੀ ਹਾਂ ਰਾਗ ਗੌੜੀ ਬੈਰਾਗਨ ਵਿੱਚ ਹੀ ਗਾਇਨ ਕਰਨ ਜਾ ਰਹੀ ਹਾਂ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਾਵਨ ਅੰਗ ਨੰਬਰ 203 'ਤੇ ਵਿਰਾਜਮਾਨ ਹੈ ਇਸ ਰਾਗ ਵਿੱਚ ਕੋਮਲ ਰੇਤੇ ਕੋਮਲ ਧਾ ਲੱਗਦੇ ਹਨ ਅਤੇ ਦੋਵੇਂ ਨੀ ਲੱਗਦੇ ਹਨ ਨਾਲੇ ਇਸ ਰਾਗ ਦਾ ਗਾਇਨ ਸਮਾਂ ਸਵੇਰ ਦਾ ਹੈ ਇਸ ਸ਼ਬਦ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਕੋਈ ਵਿਰਲੇ ਮਨੁੱਖ ਭਾਗਾਂ ਵਾਲੇ ਨੇ ਜਿਹੜੇ ਪਰਮਾਤਮਾ ਨੂੰ ਪਿਆਰ ਨਾਲ ਗਾਉਂਦੇ ਨੇ ਅਤੇ ਸੁੱਖ ਅਤੇ ਆਨੰਦ ਦੀ ਪ੍ਰਾਪਤੀ ਕਰਦੇ ਹਨ ਆਓ ਪਿਆਰ ਨਾਲ ਸਰਵਣ ਕਰੀਏ ਜੀ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਗੁਰੂ ਪਿਆਰੀ ਸਾਧ ਸੰਗਤ, ਇਹ ਅੱਜ ਦੀ ਸਾਡਾ ਅਖੀਰਲੀ ਪੇਸ਼ਕਸ਼ ਸੀ, ਅਖੀਰਲੇ ਪਾਰਟੀਸਪੈਂਟ ਸਨ। ਤੋ ਅੱਜ ਦੇ ਦਿਨ ਦਾ ਜੋ ਸੇਵਾ ਹੈ, ਅੱਜ ਤੋਂ ਜੋ ਦਿਨ ਦੀ ਜੋ ਪੂਰੇ ਪਾਰਟੀਸਪੈਂਟਸ ਨੇ ਆਪ ਜੀ ਸਾਹਮਣੇ ਹਾਜ਼ਰੀ ਭਰੀ ਹੈ ਸਾਰਿਆਂ ਨੇ। ਤੋ ਇਹ ਅੱਜ ਦਾ ਜੋ ਦਿਨ ਸਾਡਾ ਇੱਥੇ ਸਮਾਪਤ ਹੁੰਦਾ ਹੈ। ਸਾਰਿਆਂ ਵੀਰਾਂ ਅੱਗੇ ਜਿੱਥੇ ਅਕਾਲ ਪੁਰਖ ਦਾ ਧੰਨਵਾਦ ਹੈ, ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬੈਠ ਕਰਕੇ ਆਪਣੇ ਸ਼ਬਦ ਸਰਵਣ ਕੀਤੇ ਹਨ। ਗੁਰੂ ਸਾਹਿਬ ਜੀ ਦਾ ਧੰਨਵਾਦ ਆ, ਉੱਥੇ ਆਪ ਸਾਰੇ ਮਾਪਿਆਂ ਦਾ ਧੰਨਵਾਦ ਜਿਨ੍ਹਾਂ ਨੇ ਬੱਚਿਆਂ ਨੂੰ ਸਿਖਾ ਕਰਕੇ ਗੁਰੂ ਦੇ ਦਰਬਾਰ ਵਿਖੇ ਲਿਆ ਕਰਕੇ ਸੰਗਤਾਂ ਦੇ ਸਨਮੁਖ ਕੀਤਾ। ਸਾਰੇ ਛੋਟੇ ਬੱਚੇ ਜਿਨ੍ਹਾਂ ਨੇ ਸਟੇਜ ਦੇ ਉੱਤੇ ਪਰਫੋਰਮੈਂਸ ਸਟੇਜ ਦੇ ਉੱਤੇ ਅਨਾਊਂਸਮੈਂਟਸ ਕਰਕੇ ਕੀਤਾ, ਗੁਰੂ ਬਖਸ਼ਿਸ਼ ਕਰੇ, ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਮੇਰੇ ਵੀਰ ਜੱਜ ਸਾਹਿਬਾਨ, ਵੀਰ ਰਸ਼ਪਾਲ ਸਿੰਘ ਜੀ, ਵੀਰ ਡਾਕਟਰ ਗਗਨਦੀਪ ਸਿੰਘ ਜੀ, ਭਾਈ ਨਰਿੰਦਰਪਾਲ ਸਿੰਘ ਜੀ, ਵੀਰ ਕਮਲਜੀਤ ਸਿੰਘ ਜੀ, ਔਰ ਤਬਲੀ ਦੀ ਸੇਵਾ ਮੇਰਾ ਛੋਟਾ ਵੀਰ ਜਿਹੜੇ ਮੇਰੀ ਕਦੀ ਗੱਲ ਨੂੰ ਮੋੜਦਾ ਹੀ ਨਹੀਂ। ਮੈਂ ਤਾਂ ਭਲੇ ਲੋਕ ਨੂੰ ਕਹਿੰਦਾ ਹੁੰਦਾ ਮੇਰਾ ਆਪਣਾ ਜਿਹੜਾ ਛੋਟਾ ਵੀਰ ਹੈ ਤੂੰ ਉਹ ਭੁਲਾਇਆ ਪਿਆ ਮੈਨੂੰ। ਇਹ ਮਨਾ ਇਹ ਗੁਰੂ ਬੜਾ ਗੁਰੂ ਦੇ ਨਾਲ ਜੁੜਿਆ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ ਵੀਰ ਨੂੰ ਵੀ, ਔਰ ਸਾਰੇ ਮੇਰੇ ਛੋਟਾ ਵੀਰ ਵੀਰ ਰਾਜਵਿੰਦਰ ਸਿੰਘ ਜੀ, ਆਪਣਾ ਦੇਸ਼ ਮੈਨੂੰ ਨਾ ਹੀ ਭੁੱਲ ਗਿਆ ਵੀਰ। ਇਹ ਦੇਖੋ ਜੀ ਸਾਰਾ ਇਹ ਜੋ ਟਾਈਮ ਦੀ ਜੋ ਸਾਰੀ ਟਾਈਮ ਮੈਨੇਜਮੈਂਟ ਹੈ, ਇਹ ਮੇਰਾ ਛੋਟਾ ਵੀਰ ਬੜੇ ਪਿਆਰ ਦੇ ਨਾਲ ਇਸ ਮੈਨੂੰ ਨਾ ਨਿਕਲ ਚੇਤੇ ਆ ਰਿਹਾ ਵੀਰ, ਦੱਸੋ ਆਪਣਾ ਨਾਮ ਜਰਾ। ਸਿਮਰਦੀਪ ਸਿੰਘ, ਉਹ ਇੰਨੇ ਸਾਰੇ ਨਾਮ ਅੱਜ ਮੈਨੂੰ ਪੜ੍ਹਨੇ ਪੈ ਰਹੇ ਨੇ, ਮੈਨੂੰ ਚੇਤੇ ਨਹੀਂ ਆਉਂਦਾ ਪਿਆ ਕਿਹਦਾ ਕਿਹਦਾ ਨਾਮ ਬੋਲਾਂ ਅਤੇ ਕਿਹਦਾ ਨਾਮ ਬੋਲਾਂ। ਸਿਮਰਦੀਪ ਸਿੰਘ ਇਹਨਾਂ ਨੇ ਬੜੇ ਪਿਆਰ ਥੋੜ੍ਹੇ ਢੰਗ ਦੇ ਨਾਲ ਇਹਨਾਂ ਨੇ ਟਾਈਮ ਮੈਨੇਜਮੈਂਟ ਨੂੰ, ਵੀਰ ਮਨਦੀਪ ਸਿੰਘ ਜੀ ਨੇ ਰਜਿਸਟਰੇਸ਼ਨ ਦਾ ਹੋ ਗਿਆ ਸਾਰੀ ਐਲੋਕੇਸ਼ਨ, ਬੜੇ ਪਿਆਰ ਬੜੇ ਢੰਗ ਦੇ ਨਾਲ ਬੜੇ ਪਿਆਰ ਦੇ ਨਾਲ ਬੱਚੇ ਲੱਗੇ ਹੋਏ ਨੇ। ਛੋਟੀ ਬੱਚੀ ਮੈਨੂੰ ਮੇਰੇ ਕੋਲ ਹੀ ਸਿੱਖਦੀ ਸੀ ਭਲੀ ਲੋਕ, ਬੱਚੀ ਅਨੰਤਦੀਪ ਕੌਰ, ਉਹ ਉਹਨੇ ਸਾਰਾ ਕੰਮ ਸੰਭਾਲਿਆ। ਆ ਕਰਕੇ ਮੈਨੂੰ ਤਾਂ ਲੱਗਦਾ ਪਿਆ ਸੀ, ਮੈਨੂੰ ਤਾਂ ਠੰਡ 'ਚ ਪਸੀਨੇ ਆਈ ਜਾਂਦੇ ਸੀ ਵੀ ਹੋਏਗਾ ਕੀ ਹੁਣ, ਪਰ ਉਸ ਬੱਚੀ ਨੇ ਨਾਲ, ਉਹਨਾਂ ਦੀ ਭੈਣ ਪਵਨੀਤ ਕੌਰ ਨੇ, ਉਹਨਾਂ ਦੇ ਧਰਮ ਸੰਪਤੀ ਜੇ ਭਾਈ ਪਨੀਤ ਸਿੰਘ ਜੀ ਹੋਰਾਂ ਨੇ ਬੜੇ ਸੋਹਣੇ ਢੰਗ ਦੇ ਨਾਲ ਸੇਵਾ ਨਿਭਾਇਆ। ਗੁਰੂ ਬਖਸ਼ਿਸ਼ ਕਰੇ, ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਮੇਰੇ ਛੋਟੇ ਵੀਰ ਜੋ ਵੀਡੀਓ 'ਤੇ ਸੇਵਾ ਕਰ ਰਹੇ ਹਨ, ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਹੀ ਆਪ ਜੀ ਨੇ ਅਗਲੇ ਦੋ ਦਿਨ ਵੀ ਸੇਵਾ ਕਰਨੀ ਵੀਰ ਜੀ, ਅਤੇ ਇਸੇ ਤਰ੍ਹਾਂ ਹੀ ਸਾਧ ਸੰਗਤ ਕੱਲ੍ਹ ਵੀ 9 ਵਜੇ ਦੇ ਕਰੀਬ ਸਵੇਰੇ ਅਸੀਂ ਫਿਰ ਦੁਬਾਰਾ ਦੀਵਾਨ ਸ਼ੁਰੂ ਕਰ ਦੇਵਾਂਗੇ। ਉਸ ਕੱਲ੍ਹ ਦਾ ਜਿੰਝੋ ਜੋ ਹੈ ਇੱਥੇ ਅੱਗੇ ਵੀ ਸਟੇਜ 'ਤੇ ਬੱਚੇ ਆਪ ਜੀ ਨੂੰ ਗੁਰਬਾਣੀ ਰਾਹੀਂ ਨਿਹਾਲ ਕਰਨਗੇ, ਪਿਛਲੀ ਸਟੇਜ 'ਤੇ ਵੀ ਬੱਚੇ ਸਾਰੇ ਆਪ ਜੀ ਨੂੰ ਗੁਰਬਾਣੀ ਨਾਲ ਨਿਹਾਲ ਕਰਨਗੇ। ਕੱਲ੍ਹ ਵੀ ਇਸੇ ਤਰ੍ਹਾਂ ਹੀ ਵੱਧ ਚੜ੍ਹ ਕੇ ਹਿੱਸਾ ਪਾਉਣਾ, ਔਰ ਸ਼ਾਮ ਨੂੰ ਕੱਲ੍ਹ ਸ਼ਾਮ ਨੂੰ ਜਿਵੇਂ ਦਾਸ ਨੇ ਪਹਿਲਾਂ ਵੀ ਜ਼ਿਕਰ ਕੀਤਾ ਸੀ, ਡਾਕਟਰ ਗੁਰਨਾਮ ਸਿੰਘ ਜੀ ਜੋ ਸਿੱਖ ਪੰਥੀ ਸਿਰਮੌਰ ਹਸਤੀ ਹਨ, ਉਹ ਸਾਡੇ ਵਿੱਚ ਆਏ ਹੋਏ ਹਨ। ਕੱਲ੍ਹ ਉਹਨਾਂ ਦਾ ਵੀ ਅਸੀਂ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਉਹਨਾਂ ਵੱਲੋਂ ਉਹਨਾਂ ਦੇ ਮੁਖਾਰ ਬਿੰਦੀ ਗੁਰੂ ਦੀ ਬਾਣੀ ਨਿਰਧਾਰਿਤ ਰਾਗਾਂ ਵਿੱਚ ਗੁਰਾਗਾਂ ਦੇ ਵਿੱਚ ਸਰਵਣ ਕਰਾਂਗੇ। ਰਾਗ ਦਰਬਾਰ ਜਿਸ ਨੂੰ ਅਸੀਂ ਨਾਮ ਦਿੱਤਾ ਗਿਆ, ਆਪ ਜੀ ਵੀ ਉਸ ਵਕਤ ਕੱਲ੍ਹ ਵੀ ਇਸੇ ਤਰ੍ਹਾਂ ਹੀ ਵੱਧ ਚੜ੍ਹ ਕੇ ਹਿੱਸਾ ਪਾਇਓ, ਅਤੇ ਨਾਲ ਵੀਰ ਜੀ ਵੀ ਨਾਲ, ਡਾਕਟਰ ਗਗਨਦੀਪ ਸਿੰਘ, ਛੋਟਾ ਵੀਰ ਰਾਜਵਿੰਦਰ ਸਿੰਘ ਵੀ ਨਾਲ ਸੇਵਾ ਕਰਨਗੇ। ਤੋ ਆਓ ਸਾਧ ਸੰਗਤ, ਇੱਥੇ ਅੱਜ ਦੀ ਸਮਾਪਤੀ ਹੈ। ਤੋ ਮੈਂ ਛੋਟੇ ਵੀਰ ਜੀ ਨੂੰ ਬੇਨਤੀ ਕਰਾਂਗੇ ਅਨੰਦ ਸਾਹਿਬ ਜੀ ਦਾ ਪਾਠ ਕਰਕੇ ਸਮਾਪਤ ਕੀਤੀ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਰ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ, ਹਰੀ ਕੇਰਾ ਮਨ ਜਨੀ ਵਸਾਇਆ। ਕਹਿ ਨਾਨਕ ਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭੇ ਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਨ ਸਭ ਸਵਾਰਣਾ। ਸਭਨਾ ਗਲਾ ਸਮਰੱਥ ਸਾਮੇ ਸੋ ਕਿਉ ਮਨ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ, ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ, ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਨ ਕੈ ਮਨ ਵਸਿਆ ਵਜੇ ਸ਼ਬਦ ਕਨੇਰੇ।

ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰਸ ਭਾਗੈ ਕਰਸ ਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ। ਬੋਲੋ ਜੀ ਵਾਹਿਗੁਰੂ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਾਹਿਬ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ, ਘਰ ਨਾਉਣੇ ਦਿਆ ਵੈ ਧਾਈ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ ਦੇ ਕਿਨ ਡਿਟ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜਿਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਿਆ ਵੈ ਚਿਤਾਵਨ ਕਾ ਸਦਕਾ, ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ

ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀ ਦਾਤ ਅਤੇ ਸੇਵਾ ਸੰਭਾਲ ਦਾ ਦਾਨ

ਓਮ ਸੰਧਿਆ ਸਮੇਂ ਦੇ ਦੀਵਾਨ ਸੱਜੇ ਸਜੇ ਹੋਏ ਦੀਵਾਨਾਂ ਅੰਦਰ ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਉਪਰੰਤ ਸ਼ਬਦ ਚੌਂਕੀ ਆਰਤੀ ਦੀ ਕੀ ਅਰਦਾਸ, ਸਤਿਗੁਰੂ ਦੀ ਉਪਰੰਤ ਵਿਦਿਆਰਥੀਆਂ ਵੱਲੋਂ ਸਤਿਗੁਰੂ ਜੀ ਗੁਰਬਾਣੀ ਕੀਰਤਨ ਗਾਇਣ ਮੁਕਾਬਲਿਆਂ ਵਿੱਚ ਹਾਜ਼ਰੀਆਂ ਭਰੀਆਂ ਗਈਆਂ, ਸਤਿਗੁਰੂ ਜੀ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਕੀਰਤਨ ਜਸ ਕਰਨ ਦੀ ਦਾਤ ਬਖਸ਼ਣੀ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਉਸਤਾਦਾਂ ਨੂੰ ਸਤਿਗੁਰੂ ਤੰਦਰੁਸਤੀ ਚੜ੍ਹਦੀ ਕਲਾ ਸ੍ਰੇਸ਼ਟ ਸਮੱਤ ਬਖਸ਼ਣੀ, ਆਪ ਜੀ ਦੇ ਦਰਕਰ ਦੇ ਸੇਵਕ ਤਜਿੰਦਰ ਪਾਲ ਸਿੰਘ ਗਰੇਵਾਲ ਸਮੂਹ ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਜੀ ਦੀ ਸੰਪੂਰਨਤਾ ਕੀਤੀ ਗਈ, ਸਤਿਗੁਰੂ ਜੀ ਕਿਰਪਾ ਕਰਨੀ, ਬੱਚਿਆਂ ਨੂੰ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ੋ, ਲੰਗਰ ਸੇਵਾ ਪਰਿਵਾਰ ਵੱਲੋਂ ਹਾਜ਼ਰ ਸਤਿਗੁਰੂ ਜੀ ਆਈ ਹੋਈ ਸੰਗਤ ਵਾਸਤੇ ਲੰਗਰ ਪ੍ਰਸ਼ਾਦੇ ਦੀ ਸੇਵਾ ਪ੍ਰਾਪਤ ਕੀਤੀ, ਕਿਰਪਾ ਕਰਨੀ ਸੇਵਾਵਾਂ ਥਾਈਂ ਪਾਉਣੀਆਂ, ਸ਼ੁਭ ਮਨੋ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਸਤਿਗੁਰੂ ਨਿਤਨੇਮ ਬਖਸ਼ਣਾ, ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇ ਸਦਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ, ਆਪ ਜੀ ਦਾਰਾਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰੋ, ਗੁਰਸਿੱਖੀ ਸਿਰਕ ਭਰੋਸਾ ਬਖਸ਼ੋ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਫਤਿਹੇ।
1: ਜੁਗ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੁਪਿਆਰੀ ਸਾਧ ਸੰਗਤ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਰਾਗੀ, ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਸਮੁੱਚੇ ਪ੍ਰਬੰਧਕਾਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਗੁਰਬਾਣੀ ਗਿਆਨ ਕੰਪੀਟੀਸ਼ਨ ਜੋ ਕਿ ਹਰ ਸਾਲ ਦੀ ਤਰ੍ਹਾਂ ਗੁਰਮੁਖ ਪਿਆਰੇ ਪ੍ਰੋਗਰਾਮ ਲਿਖਦੇ ਨੇ। ਸੋ ਇਸ ਵਾਰ ਇਸ ਗੁਰੂ ਘਰ ਦੇ ਵਿੱਚ ਅੱਜ ਸ਼ਾਮ ਤੋਂ ਇਸ ਕੰਪੀਟੀਸ਼ਨ ਦੀ ਜੋ ਆਰੰਭਤਾ ਹੋਈ ਹੈ, ਬੱਚਿਆਂ ਨੇ ਭਾਗ ਲਿਆ, ਉਹਦੇ ਵਿੱਚ ਗੁਰਮੁਖ ਪਿਆਰਿਆਂ ਨੇ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ ਹੈ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੱਲ੍ਹ 4 ਤਰੀਕ ਨੂੰ ਸਵੇਰੇ 9 ਵਜੇ ਇਸ ਸਮਾਗਮ ਦੀ ਆਰੰਭਤਾ ਹੋ ਜਾਵੇਗੀ ਅਤੇ ਇਹ ਲਗਾਤਾਰ ਰਾਤ 9 ਵਜੇ ਤੱਕ ਸਮਾਗਮ ਚੱਲੇਗਾ। ਸ਼ਾਮ ਦੇ ਦੀਵਾਨ ਦੇ ਵਿੱਚ ਸਤਿਕਾਰਯੋਗ ਪੰਥ ਪ੍ਰਸਿੱਧ ਰਾਗੀ ਜਥਾ ਡਾਕਟਰ ਗੁਰਨਾਮ ਸਿੰਘ ਜੀ ਉਹ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਨੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ ਜੀ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਸਮੂਹ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਐਤਵਾਰ ਵੀ ਇਹ ਕੈਂਪ 9 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਚੱਲੇਗਾ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਆਪ ਵੀ ਹਾਜ਼ਰੀਆਂ ਭਰਨੀਆਂ ਅਤੇ ਆਪਣੇ ਬੱਚਿਆਂ ਨੂੰ ਵੀ ਗੁਰੂ ਘਰ ਵਿਖੇ ਲੈ ਕੇ ਆਉਣ ਦੀ ਕਿਰਪਾਲਤਾ ਕਰਨੀ। ਅੱਜ ਦੇ ਸ਼ਾਮ ਦੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਸਮੂਹ ਗਰੇਵਾਲ ਪਰਿਵਾਰ ਵੱਲੋਂ ਸਰਦਾਰ ਤੇਜਿੰਦਰਪਾਲ ਸਿੰਘ ਜੀ ਗਰੇਵਾਲ ਪਰਿਵਾਰ ਵੱਲੋਂ ਨਿਭਾਈਆਂ ਜਾ ਰਹੀਆਂ ਨੇ। ਗੁਰੂ ਸਾਹਿਬ ਕਿਰਪਾ ਕਰਨ ਪਰਿਵਾਰ ਵੱਲੋਂ ਜਿਸ ਭਾਵਨਾ ਕਰਕੇ ਸੇਵਾਵਾਂ ਕੀਤੀਆਂ, ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ, ਨਾਲ 16 ਸਾਹਿਬ ਜੀ ਦੇ ਪਾਠ ਉਪਰੰਤ ਸਤਿਗੁਰੂ ਜੀ ਆਪਣੇ ਨਿਜਾਤ ਸੁਣਾ ਜਾਣ ਕੇ ਫਿਰ ਆਪ ਜੀ ਨੇ ਗੁਰੂ ਕਾ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਫੁੱਲਾਂ ਚੁੱਕਾਂ ਦੀ ਖਿਮਾ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸੋਹਿਲਾ ਰਾਗ ਗੌੜੀ ਦੇਵ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾ ਕੀਐ ਕਰਤੇ ਕਾ ਹੋਇ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵ ਰਹੁ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਾਂ ਵਾਰੀ ਰਿਤ ਸੋਹਿਲਾ ਸਦਾ ਸੁਖ ਹੋਇ ਰਹਾਉ। ਨਿਤ ਨਿਤ ਜੀਅੜੇ ਸਮਾਰੀਅਨ ਦੇਖਿਆ ਗਾ ਦੇਵਣਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾ ਤੇ ਕਵਣ ਸੁਮਾਰ। ਸੰਭ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ। ਕਾਰ ਕਾਰੇ ਹੋ ਪਾਹੁਚਾ ਸਦੜ ਨਿਤ ਪਵਨ, ਸਦਣ ਹਾਰਾ ਸਿਮਰੀਐ ਨਾਨਕ ਸੇਧੇ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਕਰ ਛੇ ਗੁਰੂ ਛੇ ਉਪਦੇਸ਼, ਗੁਰ ਗੁਰੇ ਕੋਵੇ ਸੁਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਕਰ ਰੱਖ ਵਡਾਈ ਤੋਏ ਰਹਾਉ। ਵਿਸਵ ਚਸਿਆਂ ਘੜੀਆਂ ਪਹਿਰਾਂ, ਥਿੱਤੇ ਵਾਰੀ ਮਾਹ ਹੋਆ। ਸੂਰਜ ਏਕੋ ਰੁੱਤ ਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨ

ਲਾਇਕ ਤੋਹੇ। ਸਹਿਜ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਜ ਤਵ ਗੰਧ ਇਵ ਚਲਤ ਮੋਹੇ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਤੇ ਚਰਨ ਸਭ ਮੈਂ ਚਰਨ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸਫਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਤ ਮਨੋ, ਅਣ ਦਿਨ ਮੋਹਿਆ ਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕਾ।

ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵਡਾਹੇ ਕਰ ਡੰਡਾਉਤ ਪੁਨ ਵਡਾਹੇ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋਮੈ ਕੰਡਾਹੇ ਜਿਉਂ ਜੋ ਚਲੈ ਚੁਬੈਦਕ ਪਾਵੈ ਜਮਕਾਲ ਸਹਿ ਸਿਰ ਡੰਡਾਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾਹੇ ਅਵਿਨਾਸ਼ ਪੁਰਖ ਪਾਇਆ ਪਰਮੇਸ਼ਰ ਬਹੁਤ

ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਏ। ਦਸਾਂ ਪਾਤਸ਼ਾਹ ਜੀ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਲਾਲਾ ਦੇ ਅੰਤਰ ਕੇ ਖਾਲਸਾ ਜੀ ਬੋਲੋ ਜੀ ਹੇ ਨਿਮਾਣਿਆ ਦੇ ਮਾਣ ਨੇ ਤਾਣਿਆ ਤਾਣੇ ਉੱਠਿਆ ਉੱਠ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਚਰਨਾਂ ਕਮਲਾਂ ਵਿੱਚ ਅਰਦਾਸ ਜੁੜੀ ਬੇਨਤੀ ਆਪ ਜੀ ਦਾ ਕੁਟਾਂਗ ਕੁਟਾਂਗ ਸ਼ੁਕਰਾਨਾ ਹੈ ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲ ਤੋਂ ਲਿਆ ਕਰਕੇ ਹੁਣ ਤੱਕ ਸਮੁੱਚੀਆਂ ਸੰਗਤਾਂ ਨੂੰ ਆਪਣੇ ਦਰਸ਼ਨ ਦਾ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਇਸ ਵੇਲੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਈ, ਨਾਲ ਨਾਲ ਸੋਹੇਲਾ ਸਾਹਿਬ ਦੇ ਬਾਣੀ ਜਾਪ ਹੋਏ, ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਜਾਣੇ ਬਿਹਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਬਖਸ਼ਣ ਹਾਰ ਹੋ ਬਖਸ਼ ਲੈਣਾ, ਅੱਗੇ ਤੋਂ ਸਮਾਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ। ਆਪ ਜੀ ਦੀ ਕਿਰਪਾ ਮਹਾਰਾਮ ਸਦਕਾ ਚਾਰ ਪੈ ਦੇਣਾ, ਇਸ ਸੁੱਖਾਂ ਨਾਲ ਬਤੀਤ ਹੋਇਆ ਹੈ, ਚਾਰ ਪੈ ਰਹਿਣ ਆਈ ਹੈ, ਪਾਣੀ ਅੰਦਰ ਬਤੀਤ ਕਰਨ ਦੀ ਕਿਰਪਾ ਕਰਨੀ ਜੀ। ਅੰਮ੍ਰਿਤ ਵੇਲੇ ਸੰਗਤਾਂ ਨੇ ਆਪਣੇ ਦਰਸ਼ਨ ਦਾ ਰਿਹਾ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਇਸ ਵੇਲੇ ਕਿਰਪਾ ਕਰੋ ਪ੍ਰਕਾਸ਼ ਸਥਾਨਾਂ ਤੋਂ ਉਹਨੇ ਜਿਸ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡੇ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ, ਕਿਰਪਾ ਕਰਨੀ ਜੀ। ਅੰਗ ਸੰਸਾਈ ਨੂੰ ਚੜ੍ਹਦੀ ਕਲਾ 'ਚ ਰੱਖਣਾ, ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦੇ ਨਾਮ 'ਚ ਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਸਹਿਕਲ ਜੇ ਪ੍ਰਵਾਨ ਕਰ ਲਓ, ਮੰਨ ਲਓ ਅਰਦਾਸ ਬੇਨਤੀ ਹੱਥ ਜੋੜ ਕੇ, ਕਿ ਜਦੋਂ ਨੇਤਰ ਖੁੱਲ੍ਹਣ ਅੰਮ੍ਰਿਤ ਵੇਲੇ ਜਾਗ ਖੁੱਲ੍ਹ ਜਾਏ। ਇੱਕ ਬੇਨਤੀ ਉਹ ਹੈ ਕਿ ਜਦੋਂ ਜਾਗ ਖੁੱਲ੍ਹੇ ਪੰਜ ਵਾਰ ਗਿਣ ਕੇ ਕੀ ਬੋਲਣਾ ਹੈ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਕੋਈ ਵੱਡਾ ਔਖਾ ਕੰਮ ਨਹੀਂ ਹੈ। ਫਿਰ ਆਖੋ ਧੰਨ ਸ੍ਰੀ ਗੁਰੂ
1: ਗ੍ਰੰਥ ਸਾਹਿਬ,
0: ਪੰਜ ਵਾਰ ਕਹਿੰਦੇ ਰਹਿਣਾ।
1: ਗੁਰੂ ਗ੍ਰੰਥ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ,
2: ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ,
1: ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
0: ਬੱਲਬ ਦਾ ਜਦ ਕੁਨੈਕਸ਼ਨ ਜੁੜਦਾ ਹੈ ਪਾਵਰ ਹਾਊਸ ਨਾਲ, ਤਦ ਉਹ ਲਾਈਟ ਦਿੰਦਾ ਹੈ। ਇਸੇ ਤਰ੍ਹਾਂ ਆਪਾਂ ਲੋਕ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਨਜ਼ਰ ਮੰਗੀਏ ਕਿ ਸਾਨੂੰ ਵਾਹਿਗੁਰੂ ਸ਼ਬਦ ਦੇ ਨਾਲ ਸਾਡਾ ਕੁਨੈਕਸ਼ਨ ਹੋ ਜਾਵੇ, ਸੁਰਤ ਦਾ, ਮਨ ਦਾ।
2: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।

0: ਗੁਰਦੇਵ ਸਖਾ ਗਿਆਨ ਭੰਜਨ ਗੁਰਦੇਵ ਅੰਤ ਸੋਦਰਾ
1: ਗੁਰਦੇਵ ਦਾਤਾ ਹਰ ਨਾਮ ਉਪਦੇਸੇ ਗੁਰਦੇਵ ਮਨ ਨਿਰੋਧਰਾ
0: ਗੁਰਦੇਵ ਸ਼ਾਨ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ
1: ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੰਜਨ ਅਪਰੰਪਰਾ
0: ਗੁਰਦੇਵ ਕਰਤਾ ਸਾ ਪਾਪ ਹਰਤਾ ਗੁਰਦੇਵ ਪਤਿਤ ਪਵਿੱਤਰਾ
1: ਗੁਰਦੇਵ

0: ਰੱਬ ਕੇ ਸਿਮਰਨ ਨਾਹੀ ਜਮ ਤ੍ਰਾਸਾ,
1: ਰੱਬ ਕੇ ਸਿਮਰਨ ਪੂਰਨਿਆਸਾ,
0: ਰੱਬ ਕੇ ਸਿਮਰਨ ਮਨ ਕੀ ਮਲ ਜਾਏ,
1: ਅੰਮ੍ਰਿਤ ਨਾਮ ਅੰਮ੍ਰਿਤ ਮਾਏ ਸਮਾਏ,
0: ਰੱਬ ਜੀ ਵਸੇ ਸਾਦਗੀ ਰਸਨਾ,
1: ਨਾਨਕ ਜਨ ਕਾ ਦਾਸ ਨ ਦਸਨਾ,
0: ਰੱਬ ਕੋ ਸਿਮਰੇ ਸੇ
1: ਤਨਵੰਤੇ, ਰੱਬ ਕੋ ਸਿਮਰੇ ਸੇ
0: ਤਨਵੰਤੇ, ਰੱਬ ਕੋ ਸਿਮਰੇ ਸੇ ਜਨ ਪਰਮਾਨ,
1: ਰੱਬ ਕੋ ਸਿਮਰੇ ਸੇ ਪੁਰਖ ਪ੍ਰਧਾਨ,
0: ਰੱਬ ਕੋ ਸਿਮਰੇ ਸੇ ਬਹੁ ਮੋਹਤਾਜੇ,
1: ਰੱਬ ਕੋ ਸਿਮਰੇ ਸਰਬ ਕੇ ਰਾਜੇ,
0: ਰੱਬ ਕੋ ਸਿਮਰੇ ਸੇ ਸੁਖਵਾਸੀ,
1: ਰੱਬ ਕੋ ਸਿਮਰੇ ਸਦਾ ਵਿਨਾਸੀ,
0: ਸਿਮਰਨ ਤੇ ਲਾਗੇ ਜਿਨ ਆਪ ਦੇ ਰੱਬ ਕੋ ਸਿਮਰੇ ਸੇ ਪਰੋਪਕਾਰੀ, ਰੱਬ ਕੋ ਸਿਮਰੇ ਸੇ ਮੂਖ ਸੁਆਵੇ, ਰੱਬ ਕੋ ਸਿਮਰੇ ਤਿਨ ਆਤਮ ਜੀਤਾ, ਰੱਬ ਕੋ ਸਿਮਰੇ ਤਿਨ ਅਨੰਤ ਕਨੇਰੇ, ਸੰਤ ਕਿਰਪਾ ਤੇ ਅੰਧਨ ਜਾਗ, ਰੱਬ ਕੇ ਸਿਮਰਨ ਕਾਰਜ ਪੂਰੇ, ਰੱਬ ਕੇ ਸਿਮਰਨ ਹਰ ਗੁਣ ਬਾਣੀ, ਰੱਬ ਕੇ ਸਿਮਰਨ ਨੇ ਚਲਾਸਨ,
1: ਸਿਮਰਨ ਕਮਲ ਵਿਗਾਸਨ,
0: ਰੱਬ ਕੇ ਸਿਮਰਨ ਅਨਹ ਚੁਨਕਾ,
1: ਪ੍ਰਭ ਸਿਮਰਨ ਕਾ ਅੰਤ ਨ ਪਾਰ,
0: ਸਿਮਰੇ ਸੇ ਜਨ ਜਿਨ ਕੋ ਪ੍ਰਭ ਮਿਆ, ਹਰ ਸਿਮਰਨ ਗਤ ਭਗਤ
1: ਪ੍ਰਗਟਾਏ,
0: ਹਰ ਸਿਮਰਨ ਪੈ ਸੀ ਜਦੀ ਦਾਤੇ,
1: ਹਰ ਸਿਮਰਨ ਹੀ ਚੌਗੁਣ ਜਾਤੇ,
0: ਹਰ ਸਿਮਰਨ ਤਾਰੀ ਸਭ ਤਰਨਾ,
1: ਹਰ ਕਾਰਨ ਕਰਨਾ,
0: ਹਰ ਸਿਮਰਨ ਕੀਓ ਸਗਲ ਅਕਾਰਾ।

0: ਨਾ ਜਾਣੇ
1: ਬੋਧ ਬੋਧ ਜਨ ਹਰ ਰਸ ਰਾਤੇ
0: ਸਿਮਰਿ ਸਮਾਧਿ ਨਾਮ ਰਸ ਮਾਤੇ
1: ਹਰ ਪੈ ਜਨ ਹਰ ਹਰ ਜਪੈ
0: ਹਰ ਕਾ ਭਗਤ ਪ੍ਰਗਟ ਨਹੀਂ ਜਪੈ
1: ਹਰ ਕੀ ਭਗਤ ਮੁਕਤ ਬਹੁ ਕਰੇ
0: ਨਾਨਕ ਜਨ ਸੰਗਤ ਦੇ ਦਰ
1: ਹਰ ਜਾਤਿਉ ਹਰ ਕੋ ਨਾਮ
0: ਨਾਮ ਦੇਨ ਹਰ ਹਰ ਗੁਣ ਗਾਵ
1: ਸਭ ਦੇ ਉਤਮ ਹਰ ਕੀ ਕਥਾ
0: ਨਾਮ ਸੁਨਤ ਦਰ ਤੁਗਲਕ
1: ਨਾਮ ਕੀ ਮਹਿਮਾ ਸੰਤ ਰਿਤ ਬਸੈ
0: ਸੰਤ ਪ੍ਰਤਾਪ ਗੁਰੂ ਸਮਨ
1: ਸੈ ਸੰਤ ਕਾ ਸੰਗ ਵਡਭਾਗੀ ਪਾਈ

ਤੋ ਵੀ ਉਹ ਮੈਂ ਨਾ ਜਾਵੇ ਨਾਨਕ ਗੁਰਮੁਖ।

ਨਾਨਕ ਰਾਖਨ ਹਾਰ ਅਪਾਰ ਸਾ ਛੋੜ ਜੂੜ ਸੰਗਮਚ ਹੈ ਜੋ ਵਨ ਸੋ ਦੂਰ ਪੁਰਾਣੇ ਸੰਗ ਸਾਈ ਤਿਸ ਪਰ ਹਰੇ ਗਰਦਾ ਪ੍ਰੀਤ ਬਸਮ ਸੰਗ ਹੋਏ ਨਾਨਕ ਕਾਰ ਦੇਵ ਪ੍ਰਭ ਦਿਆਲ ਲੋਕ ਵਿਚਾਰਾ ਕਰੇ ਦਿਨ ਰਾਤ ਸ਼ਬਦ ਨਾਇ ਕਛ ਕਰੇ ਛਪਾਇਆ ਅੰਤਰ ਵਿਆਪੇ ਲੋਕ ਸੁਆਨ ਗਲ ਪਾਤਰ ਕੈਸੇ ਤਰਿਆ ਥਾ ਨਾਨਕ ਤੇਜਨ ਸਹਿ ਸਮਾਤ ਕਰ ਗਏ ਲਿਓ ਓਡ ਨਿਭਾਵੇ ਨਿਸਕਈਏ ਤੋ ਸਮਝੇ ਬੋਰਾ ਯਤਨ ਕਰੇ ਤੋ ਵੀ ਸੁਰ ਭੰਗ ਨਹੀਂ ਹੋ ਤੂੰ ਆਸ ਗਵੰਗ ਨਾਨਕ ਤੁਮਰੀ ਕਿਰਪਾ ਤਰੈ ਜੋ ਬੈਰਾਈ ਤਾਸੂ ਪ੍ਰੀਤ ਹੰਦ ਕੇ ਮਾਇਆ ਰੰਗਸੈ ਕਾਲ ਨਾਵੇ ਮੂੜੇ ਚੀਤ ਝੂਠ ਵਿਕਾਰ ਮਹਾਲੋਕ ਦਰੋਹ ਨਾਨਕ ਰਾਖ ਲਿਓ ਆਪਣ ਕਰ ਕਰਮ।

ਤੇ ਕੌਣ ਠਾਕੁਰ ਕੌਣ ਕਹੀਏ ਚੇਰਾ, ਨਾਨਕ ਆਪਣੀ ਗਤ ਜਾਣੋ ਆਪ, ਉਹਾ ਕਿਸੇ ਵਿਆਪਕ ਮਾਇਆ ਤੇ ਗੁਣ ਕਾ ਨਹੀਂ ਪਰਵੇਸ਼, ਤੇ ਕੌਣ ਅਚਿੰਤ ਕਿਸ ਲਾਗੇ ਚਿੰਤਾ, ਤੇ ਕੌਣ ਕਥੇ ਕੌਣ ਸੁਣਨੇ ਆ ਰਹਾ, ਆਪਸ ਕੋ ਆਪ ਤੇ ਹੀ ਪਹੁੰਚਾ, ਤੇ ਗੁਣ ਮੈਂ ਕੀਨੋ ਵਿਸਤਾਰ, ਕੋ ਨਰ ਕੋ ਸਰਪੰਚਾਵਤ, ਓ ਮੈਂ ਮੋਹ ਭਰਮ ਬੈ ਭਾਰ, ਅਨੇਕ ਪ੍ਰਕਾਰ ਕੀ ਵਖਿਆਨ, ਹੇ ਸੰਕੋਚੇ ਤਾਂ ਨਾਨਕ ਏਕ ਹੈ, ਜੇ ਬਸਰੇ ਪਾਸਾ ਸੰਤ ਪ੍ਰਤਾਪ, ਉਨਕੀ ਸੁਭਾਉ ਨੋ ਬਨੀ, ਆਪੇ ਰਸ ਭੋਗਨ ਜੋਗ, ਜਿਸ ਬਾਵੇ ਤਿਸ

ਭਗਤ ਕਰੇ ਹਰ ਕੇ ਗੁਣ ਗਾਏ ਕਰਨ ਹਾਰ ਨਾਨਕ ਕੇ ਜਾਣਿਆ ਤਿਸ ਕੀ ਆਸ ਨਾ ਵਰਤੀ ਜਾਏ ਹੁਕਮ ਬੂਝ ਪਰਮ ਪਦ ਪਾਈ ਜਾਕੇ ਮਨ ਵਸਿਆ ਨਿਰੰਕਾਰ ਅੰਨਿਨ ਪੂਜੇ ਗੁਰ ਕੇ ਪੈਰ ਨਾਨਕ ਹਰ ਪ੍ਰਭ ਆਪੇ ਮੇਲੇ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਦਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ

0: ਸਕਲੇਸ਼ਵਰ
1: ਰਾਮ ਨਾਮ ਅੰਤਰ ਉਦਾਰ
0: ਪੂਰੀ
1: ਦੁਖ ਦਰਦ ਮਨ ਤੇ ਬਹੁ ਜਾਏ
0: ਸੱਚ ਵਪਾਰ ਕਰੋ ਵਪਾਰੀ
1: ਗਰਗੇ ਨਿਮੈ ਖੇਪ ਤੁਮਾਰੀ
0: ਏਕਾ ਟੇਕ ਰਖ ਮਨ ਮਾਇਆ
1: ਨਾਨਕ ਬੋਰ ਨਾ ਆਵੇ ਜਾਏ
0: ਇਸਤੇ ਦੂਰ ਕਹਾਂ ਕੋ ਜਾਏ
1: ਉਬਰੇ ਆਖਣ ਹਾਰ ਦਿਆਏ
0: ਨਿਰਭਉ ਜਪੇ ਸਗਲ ਪੋ ਮਿਟੇ

0: ਨਾਨਕ ਤਾਂ ਕੇ ਕਾਰਜ ਪੂਰਾ ਦਰਸ਼ਨ ਪੇਖਤ ਉਦਰ ਸ੍ਰਿਸ਼ਟ
1: ਚਰਨ ਕਮਲ ਜਾ ਕੇ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਸੇਵਕ ਪਰਵਾਰ
0: ਅੰਤਰ ਜਾ

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ
Guru, Vah Guru, Vah Guru, Vah Guru, Vah Guru, Vah Guru, Vah Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, Vah Guru, V

Vaheguru, Vaheguru, Vaheguru, Vaheguru.

0: Bhagavate Vaheguru.
1: Vaheguru.
0: Vaheguru.

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਤੀਜੇ ਕੇ

ਨਾਮ ਕਿਤ ਸੰਸਾਰ ਕਿਰਨ ਰਵ ਸੁਰਤਰ ਸਾਖੈ ਉੱਤਰ ਦੱਖਣ ਪੁੱਬ ਦੇਸ ਪਸਚਮ ਜਸ ਪਾਖੈ ਜਨਮ ਤਾਇ ਸਕੇ ਹੱਥ ਜਿਤ ਨਾਮ ਹਰ ਹਿਰਦੈ ਨਿਵਾਸੈ ਸੁਰ ਨਰ ਗਣ ਗੰਧਰਵ ਛੇ ਦਰਸਨ ਆਸਾਸੈ ਭਲੋ ਪ੍ਰਸਿੱਧ ਤੇਜੋ ਤਨੋ ਕਲ ਜੋੜ।

0: ਜਲ ਜੋੜ ਕਰ ਤਿਆਯੋ, ਸੋਈ ਨਾਮ ਭਗਤ ਭਵ ਜਲ ਹਰਨ, ਗੁਰ ਅਮਰਦਾਸ ਤੈ ਪਾਇਓ।
1: ਨਾਮ ਤਿਆਵੇ ਦੇਵ ਤੇ ਤਿਸ ਅਰ ਸਾਧਕ ਸਿਰ ਨਰ, ਨਾਮ ਖੰਡ ਬ੍ਰਹਿਮੰਡ ਤਾਰੇ, ਜੈ ਨਾਮ ਸਮਾਧਿਓ ਹਰਕ ਸੋਗ ਸਮ ਕਰ ਸਹਾਰੇ, ਨਾਮ ਸਿਰੋ ਮਨ ਸਰਬ ਮੈਂ ਭਗਤ ਰੇ ਲਿਵਤਾਰ, ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦੀਓ ਕਰਤਾਰ, ਨਾਮ ਸਿਰੋ ਮਨ ਸਰਬ ਮੈਂ ਭਗਤ ਰੇ ਲਿਵਤਾਰ, ਸੋਈ ਨਾਮ ਪਦਾਰਥ ਅਮਰ ਗੁਰ

ਨਾਮ ਨਾਵਣ ਨਾਮ ਰਸ ਖਾਣ ਅਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ ਧਨ ਸਤਿਗੁਰ ਸੇਵਿਓ ਜਿਸ ਪਸਾਏ ਗਤ ਅਗਮ ਜਾਣੀ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ

ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਤਰਸ ਕਰਕੇ ਆਪਣੀ ਹਜ਼ੂਰੀ ਵਿੱਚ ਹਾਜ਼ਰੀ ਭਰਾ ਕਰਕੇ ਅੱਜ ਦਾ ਜੋ ਪਾਵਨ ਉਪਦੇਸ਼ ਹੁਕਮ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਹੁਕਮ ਜੈਤਸਰੀ ਰਾਗ ਵਿੱਚ ਦਰਜ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 700 ਪਰ

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਨਾਨਕ ਇਹ ਵਹਿ ਜਾਣੀਐ ਸਭ ਆਪੇ ਸਚਿਆਰ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰਹਿਆ ਸਮਾਈ ਇਹੋ ਜਾਣਾ ਅੱਖਾਂ ਨਾਹੀਂ ਕਹਿਣਾ ਕਥਨ ਨਾ ਜਾਈ ਨਾਵਾ ਜੀ ਤਿਸ ਭਾਵਾ ਵਿਣ ਭਾਣੀ ਕੇ ਨਾਏ ਕਰੀ ਹੱਥ ਵਿੱਚ ਰਤਨ ਜਵਾਹਰ ਮਾਣਿਕ ਜੀ ਇੱਕ ਗੁਰ ਕੀ ਸਿੱਖ ਸੁਣੀ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਚੰਗਾ ਨਾਉ ਰਖਾਏ ਕਹਿ ਜਸ

ਸਰ ਬਰਮਾ ਇੰਦ ਸੁਣਿਆ ਮੁਕਸਾ ਲਾਹਣ ਮੰਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ

ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਗਨ ਚੱਲੇ ਪੰਥ ਮੰਨੈ ਧਰਮ ਸਿਧੀ ਸੰਬੰਧ।

ਜੋਤ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ। ਅਸੰਖ ਸੂਰਮ ਭਖ ਸਾਰ, ਅਸੰਖ ਮੋਨ ਲਿਵਲਾਏ ਤਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ

0: ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ
1: ਅਸੰਖ ਹੈ ਸੇ ਭਾਰ ਹੋਏ ਅਸਰੀ ਨਾਮ ਅਖਰੀ ਸਾਲਾ
2: ਅਖਰੀ ਗਿਆਨ ਨੀਤੁੰਗਾ
0: ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖ

0: ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਲੀਤੀ ਕੱਪੜ ਹੋਏ ਦੇ ਸਾ ਬੂਣ ਲਈਐ ਉਹ
1: ਧੋਏ
0: ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ।

ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ। ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰਨਾਲੇ। ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ। ਗਾਵੇ ਮੋਹਨੀਆ ਮਨ ਮੋਹਨ ਸੁਰਗਾ।

0: ਤੈਨੂੰ ਗਾਵੈ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ।
1: ਹੋਰ ਕੇਤੇ ਗਾਵਨ ਸੇ ਮੈਂ ਜਿਨਾ ਆਵਨ ਨਾਨਕ ਕਿਆ ਵਿਚਾਰੇ।
0: ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ।
1: ਹੈਪੀ ਹੋਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ।
0: ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ।
1: ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ।
0: ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ।
1: ਸਾਹਿਬ ਨਾਨਕ ਰਹਿਣ ਰਜਾਈ।
0: ਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ

0: ਨਾਨਕ ਉੱਤਮ ਨੀਚ ਨਾ
1: ਕੋਏ।
0: ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ।
1: ਅਰਮੀ ਅਰਮੀ

0: ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ
1: ਸਵਾਰੇ
0: ਵਾਰੀ ਭੁਜਾਨ ਕੇ ਭੂਬਲੀ ਬਿਧ ਨਿਆਵਤ ਸੀਸ ਨਾ ਜਹਾਤ ਵਿਚਾਰੇ ਜੀਤ ਫਿਰੇ ਸਭ ਦੇਸ ਨਿਸ਼ਾਨ ਕੋ ਬਾਜਰ ਢੋਲ ਮਦੰਗ ਨਗਾਰੇ
1: ਗੁਰ ਜਾਨ ਕੇ ਸੁੰਦਰ ਇੰਦਰੀ ਰਾਜ ਜਾਰੇ
0: ਭੂਪ ਵਿਕ ਭਵਾਨ

0: ਦੋਲੋਚਨ ਮੂੰਦ ਕੇ ਬੈਠ ਰਿਹੋ ਭਗਤ ਧਿਆਨ ਲਗਾਇਓ
1: ਲਟਕਾਯੋ ਕਹਾਂ ਲਖਿਓ ਹਰ ਵਚ ਦਿਸਾ ਮੈਂ ਕਹਾਂ ਪਛਾ ਕੋ ਸੀਸ ਨਿਵਾ।

0: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ
1: ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ।
0: ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੇ ਸਮਾਲੇ,
1: ਆਪ ਛੱਡ ਸਦਾ ਰਹਿ ਪਰਣੇ ਗੁਰ ਬਿਨ ਅਵਰ ਨਾ ਜਾਣੇ ਕੋਏ।
0: ਹੈ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ,
1: ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ।
0: ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੇ ਵਿਵੇਕਿਆ ਜਾਏ,
1: ਅਨੇਕ ਜੁਨੀ ਪਰਮਾਵੇ ਬਿਨ ਸਤਗੁਰ ਮੁਕਤ ਨਾ ਪਾਵੇ।
0: ਮੁਕਤ ਪਾਏ ਲਾਗ ਚਰਨੀ ਸਤਗੁਰ ਸ਼ਬਦ ਸੁਣਾਏ,
1: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ।
0: ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ,
1: ਬਾਣੀ ਤਾਂ ਗਾਓ ਗੁਰੂ ਕੀ ਬਾਣੀਆਂ ਸਿਰ ਬਾਣੀ।
0: ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ,
1: ਪੀਓ ਅੰਮ੍ਰਿਤ ਸਦਾ ਰੋਹਾ ਰੰਗ ਜਪਿਓ ਸਾਰੰਗ ਪਾਣੀ।
0: ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ,
1: ਸਤਗੁਰੂ ਬਿਨਾ ਹੋਰ ਕੱਚੀ ਹੈ ਬਾਣੀ।
0: ਬਾਣੀ ਤਾਂ ਕੱਚੀ ਸਤਗੁਰੂ ਬਾਜੋ ਹੋਰ ਕੱਚੀ ਬਾਣੀ,
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਗ ਵਖਾਣੀ।
0: ਹਰ ਹਰ ਨਿਤ ਕਰੇ ਰਸਨਾ ਕਿਹਾ ਕਛੂ ਨਾ ਜਾਣੀ,
1: ਚੇਤ ਜਿਨ ਕਾ ਹਿਲਿਆ ਮਾਇਆ ਬੋਲਣ ਪਏ ਰਵਾਣੀ।
0: ਕਹੇ ਨਾਨਕ ਸਤਗੁਰੂ ਬਾਜੋ ਹੋਰ ਕੱਚੀ ਬਾਣੀ,
1: ਗੁਰ ਕਾ ਸਬਦ ਰਤਨ ਹੈ ਹੀਰੇ ਜੇ ਜੜਾਓ,
0: ਸਬਦ ਰਤਨ ਜਿਨ ਮਨ ਲਾਗਾ ਇਹ ਹੋਆ ਸਮਾਓ,
1: ਸਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ।
0: ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ,
1: ਕਹੇ ਨਾਨਕ ਸਬਦ ਰਤਨ ਹੈ ਹੀਰਾ ਜਿਜੜਾਓ।
0: ਨਾਨਕ ਸ਼ਬਦ ਰਤਨ ਹੈ ਹੀਰਾ,
2: ਸਿਵ ਸਖਤ
0: ਆਪ ਉਪਾਏ ਕੇ ਕਰਤਾ ਆਪੇ ਹੁਕਮ ਵਰਤਾਏ,
1: ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ।
0: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ,
1: ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵਲਾਏ।
0: ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ,
1: ਸਿਮਰਤ ਸਾਸਤ੍ਰ ਪਨ ਪਾਪ ਵਿਚਾਰਦੇ ਤੱਤੇ ਸਾਰ ਨਾ ਜਾਣੀ,
0: ਤੱਤੇ ਸਾਰ ਨਾ ਜਾਣੀ ਗੁਰੂ ਬਾਜੋ ਤੱਤੇ ਸਾਰ।

0: ਜੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਪ ਪ੍ਰਸਾਦ ਚੌਪਈ ਪ੍ਰਣਵੋ ਆਦਿ ਇੱਕ ਅੰਕਾਰਾ ਜਲ ਥਲ ਮਈਅਲ ਕੀਓ ਪਸਾਰਾ
1: ਆਦਿ ਗੁਰ ਕੇ ਬਿਗਤ ਦੇਵਨਾਸੀ ਲੋਕ ਜਗਤ ਦਾ ਜੋਤ ਪ੍ਰਕਾਸੀ
0: ਹਸਤ ਕੀਟ ਕੇ ਬੀਜ ਸਮਾਨਾ ਰਾਵ ਰੰਗ ਜੈ ਇੱਕ ਸਰ ਜਾਨਾ
1: ਲਖਪੁਰ ਕੇ ਬਿਗਾਮੀ ਸਭ ਕਟ ਕਟ ਕੇ ਅੰਤਰ ਜਾਮੀ
0: ਅਲਖ ਰੂਪ ਅਛੇ ਅਨ ਪੇਖਾ ਰਾਵ ਰੰਗ ਜੈ ਰੂਪ ਨਾ ਰੇਖਾ
1: ਵਰਨ ਚੈਨ ਸਭੂ ਤੇ ਨਿਆਰਾ ਆਦਿ ਪੁਰ ਕਦ ਵੈ ਵਿਕਾਰਾ
0: ਵਰਨ ਚੈਨ ਜੇ ਜਾਤ ਨਾ ਪਾਤਾ ਸਤਰ ਮਿੱਤਰ ਜੈ ਤਾਤ ਨਾ ਮਾਤਾ
1: ਸਾਤੇ ਦੂਰ ਸਬਨ ਤੇ ਨੇਰਾ ਜਲ ਤਨ ਮਈਅਲ ਜਾਏ ਬਸੇਰਾ
0: ਅਨਦ ਰੂਪ ਅਨਾਹਦ ਬਾਣੀ ਚਰਨ ਸਰਨ ਜੈ ਬਸਤ ਭਵਾਨੀ
1: ਬ੍ਰਹਮਾ ਬਿਸਰਾਂਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ
0: ਓਟ ਇੰਦ੍ਰ ਉਪਿੰਦਰ ਬਨਾਏ ਬ੍ਰਹਮਾ ਰੁਦ੍ਰ ਉਪਾਇ ਖਪਾਏ
1: ਲੋਕ ਜਗਤ ਸਕੇਲ ਰਚਾਇਓ ਬਹੁਰਾ ਵੀ ਬੀਚ ਮਿਲਾਇਓ
0: ਦਾਨਵ ਦੇ ਫਨਿੰਦ ਪਾਰਾ ਗੰਧਰਵ ਜਚ ਰਚੇ ਸੁਭਚਾਰਾ
1: ਉਤੋ ਇੱਕ ਭਵਾਨ ਕਹਾਣੀ ਘੜ ਘੜ ਕੇ ਪੜ ਪੜ ਕੀ ਜਾਣੀ
0: ਤਾਤਮਾ ਜੇ ਜਾਤ ਨਾ ਪਾਤਾ ਏਕ ਰੰਗ ਕਾਹੂ ਨਹੀਂ ਰਾਤਾ
1: ਸਰਵ ਜੋਤ ਕੇ ਬੀਚ ਸਮਾਨਾ ਸਭੂ ਸਰਵ ਠੋਰ ਪਹਿਚਾਨਾ
0: ਕਾਲ ਰਹਿ ਤਨ ਕਾਲ ਸਰੂਪਾ ਅਲਖ ਪੁਰਖ ਅਭਗਤ

ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ ਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ

ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ।

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਾ।

ਸਜਾਏ ਗਏ ਸਜੇ ਹੋਏ ਦੀਵਾਨਾਂ ਦੀ ਆਰੰਭਤਾ ਤੋਂ ਪਹਿਲਾਂ ਸੰਗਤੀ ਰੂਪ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਮ ਸਿਮਰਨ ਅਭਿਆਸ ਹੋਏ ਸਤਿਗੁਰੂ ਉਪਰੰਤ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਜੀ ਕੀ ਅਰਦਾਸ ਬੇਅੰਤ ਗੁਰਬਾਣੀ ਗੁਰ

ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਆਪ ਜੀ ਦੇ ਦਰਘਰ ਦੇ ਸੇਵਕ ਬੀਬੀ ਅਸ਼ਵਿੰਦਰ ਕੌਰ, ਬੀਬੀ ਗੁਰਪ੍ਰੀਤ ਕੌਰ ਜੀ ਦੇ ਪਰਿਵਾਰ ਵੱਲੋਂ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਸਤਿਗੁਰੂ ਦੀ ਕਿਰਪਾਲਤਾ ਕਰੋ। ਆਪ ਜੀ ਪਾਵਨ ਹੁਕਮ ਬਖਸ਼ਿਸ਼ ਕਰਕੇ

ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀ ਮਨ ਗਾਰੈ ਪਛ ਪਸ਼ੂ ਨਗਨਾਗ ਨਿਰਾਧਪ ਸਰਬ ਸਮੈ ਸਭ ਕੋ ਪ੍ਰਤਪਾਰੈ ਭੁਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਿਆਲ ਦਇਆ ਨਿਧ

ਪਤਖ ਸਾਮੁੰਦੀ ਨੂਰ ਅਰਸੋਂ ਪੁਰਸੋਂ ਚੱਟੀ ਤੁਧ ਡਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਫਤਿਹ ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਸਤਿਗੁਰਾਂ ਨੇ ਅੰਮ੍ਰਿਤ ਵੇਲੇ ਆਪਣੀ ਪਾਵਨ ਪਵਿੱਤਰ ਗੋਦ ਅੰਦਰ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਸਤਿਗੁਰੂ ਜੀ ਕਿਰਪਾਲਤਾ ਕਰਨ, ਇਸੇ ਤਰ੍ਹਾਂ ਨੇਮ ਅਤੇ ਪ੍ਰੇਮ ਬਖਸ਼ਿਸ਼ ਕਰਨ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਰ ਸ਼ਨੀਵਾਰ ਅਤੇ ਐਤਵਾਰ ਅੰਮ੍ਰਿਤ ਵੇਲੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਨਾਮ ਸਿਮਰਨ ਅਭਿਆਸ ਸੰਗਤੀ ਰੂਪ ਦੇ ਵਿੱਚ ਹੁੰਦੇ ਨੇ। ਆਪ ਸੰਗਤਾਂ ਜ਼ਰੂਰ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਿਆ ਕਰੋ ਜੀ। ਔਰ ਨਾਲ ਹੀ ਕੱਲ੍ਹ ਤੋਂ ਜੋ ਸ਼ਾਮ ਤੋਂ ਬੱਚਿਆਂ ਦੇ ਕੀਰਤਨ ਮੁਕਾਬਲੇ ਆਰੰਭ ਹੋਏ ਸਨ, ਉਹਨਾਂ ਵਿੱਚ ਵੀ ਆਪ ਜੀ ਸ਼ਮੂਲੀਅਤ ਕਰਨੀ, ਕਿਉਂਕਿ ਸ਼ੁੱਕਰ, ਸ਼ਨੀ ਅਤੇ ਐਤਵਾਰ ਮਿਤੀ 3, 4 ਅਤੇ 5 ਲਗਾਤਾਰ 3 ਦਿਨ ਵਿਦਿਆਰਥੀਆਂ ਦੇ ਗੁਰਬਾਣੀ ਮੁਕਾਬਲੇ, ਕੀਰਤਨ, ਰਾਗ ਵਿੱਦਿਆ ਮੁਕਾਬਲੇ ਆਪ ਸਮੂਹ ਸੰਗਤਾਂ ਦੇ ਸਨਮੁੱਖ ਹੋਣੇ ਹਨ। ਆਪ ਸਮੂਹ ਸੰਗਤਾਂ ਬੱਚਿਆਂ ਨੂੰ ਅਸੀਸਾਂ ਦੇਣ ਵਾਸਤੇ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਆਓ ਹੁਣ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਹੋਵੇਗਾ। ਆਪ ਜੀ ਇਕਾਗਰਤਾ ਨਾਲ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਮਲਾ ਚੌਥਾ

ਪਹਿਰ ਕਨ ਗੋਪਾਲ ਗਹਿਣੇ ਪੁਣ ਪਾਣੀ ਵੇ ਸੰਦਰ ਜਨ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤ ਸਰਬ ਜੰਜਾਲ ਨਾਨਕ ਮੂਸੇ ਗਿਆਨ ਹੋਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ ਵਾਇਨ ਚੇਲੇ ਨਚਨ ਗੁਰ ਪੈਰ ਹਲਾਇਨ ਫਿਰਨ ਸਿਰ ਉੜ ਉੜ ਰਾਵਾ ਚਾਟੇ ਪਾਏ ਵੇਖਿਆ ਲੋਕ ਹੱਸੇ ਕਰ ਜਾਏ

ਸੇਵਕ ਸੇਵਾ ਕਰਮ ਚੜਾਓ, ਭਿੰਨੀ ਰਹਿਣ ਚ ਨਾਮਣ ਚਾਓ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲਗਾਏ ਪਾਰ, ਕੋਲੂ ਚੱਕਾ ਚੱਕੀ ਚੱਕ, ਥੜ ਬਰੋਲੇ ਬਹੁਤ ਅਨੰਤ, ਲਾਟੂ ਮਾਦਣੀਆਂ ਨਗਾਹ ਪੰਖੀ ਪਾਉਂਦੀਆਂ ਲੈ ਨਸਾ, ਸੂਏ ਚਾਲ ਪਵਾਈਏ ਜੰਤ ਨਾਨਕ ਪਾਉਂਦਿਆਂ ਗੰਤ ਨ ਅੰਤ, ਬੰਧਣ ਬੰਦ ਪਵਾਏ ਸੋਏ, ਪਈਏ ਕਿਰਤ ਨੱਚੇ ਸਭ ਹੋਏ, ਨੱਚ ਨੱਚ ਹੱਸੇ ਚਲੇ ਸੁਰੋਏ, ਉੱਡ ਨਾ ਜਾਹੀ ਸਿੱਧ ਨਾ ਹੋਏ।

0: ਸਤਿਗੁਰੂ ਕਿਨੇ ਨਾ ਪਾਇਓ,
1: ਸਤਿਗੁਰੂ ਕਿਨੇ ਨਾ ਪਾਇਓ।

0: ਨਿੰਦ ਸੱਚੋ ਸੱਚ ਵਰਤਾਇਆ ਤਾ ਤਿੰਨੇ ਸੱਚ ਕਮਾਇਆ
1: ਮਿਲਿਆ ਸੱਚ ਪਾਇਆ
0: ਜਿਨ ਕੇ ਹਿਰਦੇ

0: ਉਪਦੇਸ਼ ਗਿਆਨ ਅੰਜਨ ਦੀਆ
1: ਜਗਤ ਨਿਹਾਲਿਆ
2: ਸਮ ਛੋੜ ਦੂਜੇ ਲਗੇ।

ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਬੜੋ ਬੜਾ ਮਨ ਮੇਦਨੀ ਸਿਰੇ ਸਿਰ ਤੰਦੇ ਲਾਇੰਦਾ ਦਰਮੰਗਣ ਪਿੱਖ ਨਾ ਪਾਇੰਦਾ ਦਰਮੰਗਣ ਪਿੱਖ ਨਾ ਪਾਇੰਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਹਿ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਜੀ ਧਿਆਈਐ ਜਿਸ ਜਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨੋ ਨਿਧਿਆਵੈ ਤਾਹੇ ਸਭ ਥਾਈਂ ਹੋਣਾ ਜੀ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਣਾ ਜੀ ਸਹਾਇ ਦਸਾਂ ਪਾਤਸ਼ਾਹੀਆਂ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਤਨਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੋ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਉਹ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਧਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਉਹਨੇ ਅਪਾਰ ਕਿਰਪਾ ਬਖਸ਼ਿਸ਼ ਮਹਿਰਾਮਤ ਕੀਤੀ ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ ਦੀਵਾਨਾਂ ਦੇ ਅੰਦਰ ਸ਼ਬਦ ਚੌਂਕੀ ਸ੍ਰੀ ਆਸਾ ਜੀ ਕੀ ਵਾਰ ਕੇ ਕੀਰਤਨ ਹੋਏ ਉਪਰੰਤ 6 ਪੌੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਸਮੁੱਚੀ ਬਾਣੀ ਪੜ੍ਹਦਿਆਂ ਆਸਾ ਜੀ ਕੀ ਵਾਰ ਕੇ ਕੀਰਤਨ ਕਰਦਿਆਂ ਆਪ ਜੀ ਦੀ ਹਜ਼ੂਰੀ ਅੰਦਰ ਵਿਚਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ ਸਤਿਗੁਰੂ ਜੀ ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ ਗਾਂ ਤੋਂ ਸ਼ੁੱਧ ਅਤੇ ਸਪੱਸ਼ਟ ਬਾਣੀ ਪੜ੍ਹਨ ਕੀਰਤਨ ਕਰਨ ਸੇਵਾ ਕਰਨ ਦੀ ਬਲਬੁੱਧ ਸਮਰੱਥਾ ਬਖਸ਼ਣੀ ਦੀਵਾਨਾਂ ਨੂੰ ਮੁੱਖ ਰੱਖਦਿਆਂ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਕਦਮ ਕਦਮ ਲੇਖੇ ਲਾਉਣੇ ਤਿਲ ਫੁਲਪੇ ਢਾਵਾਂ ਦਰ ਪ੍ਰਵਾਨ ਕਰਨੀਆਂ ਕਿਰਪਾ ਕਰਨੀ ਸਤਿਗੁਰੂ ਜੀ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨਾਮ ਬਾਣੀ ਦੇ ਨਾਲ ਸੇਵਾ ਸਿਮਰਨ ਦੇ ਨਾਲ ਜੋੜ ਕੇ ਰੱਖਣਾ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਦੇਹਰੁਖਤਾ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਬੱਚਿਆਂ ਨੂੰ ਪਿਆਰੀ ਪਿਆਰੀ ਗੁਰਸਿੱਖੀ ਵਾਲਾ ਜੀਵਨ ਬਖਸ਼ਣਾ ਗੁਰਮਤ ਦੇ ਧਾਰਨੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਸਤਿਗੁਰੂ ਜੀ ਕਿਰਪਾ ਕਰਨੀ ਬੱਚਿਆਂ ਨੂੰ ਗੁਰੂ ਘਰ ਦੇ ਨਾਲ ਜੋੜ ਕੇ ਰੱਖਣਾ ਗੁਰੂ ਘਰ ਦਾ ਪਿਆਰ ਬਖਸ਼ਦੇ ਰਹਿਣਾ ਗੁਰੂ ਘਰ ਦੀ ਸੇਵਾ ਬਖਸ਼ਦੇ ਰਹਿਣਾ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਜੀ
ਅੱਜ ਦੇ ਅੰਮ੍ਰਿਤ ਵੇਲੇ ਦੇ ਜਲ ਪਾਣੀ ਦੇ ਲੰਗਰਾਂ ਦੀ ਸੇਵਾ ਆਪ ਜੀ ਦੇ ਦਰਕਰ ਦੇ ਚੰਦ ਸੇਵਕ ਸਰਦਾਰ ਅਮਰੀਕ ਸਿੰਘ ਸਮੂਹ ਪਰਿਵਾਰ ਵੱਲੋਂ ਪਿਤਾ ਜੀ ਕਰਵਾਈ ਗਈ। ਕਿਰਪਾ ਕਰਨੀ, ਸਮੁੱਚੇ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਪਰਿਵਾਰ ਨੂੰ ਸੁੱਖ ਸ਼ਾਂਤੀ ਤੰਦਰੁਸਤੀ ਦੇਹ ਰੁਖਤਾ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ, ਬੱਚਿਆਂ ਨੂੰ ਗੁਰਸਿੱਖੀ ਵਾਲਾ ਜੀਵਨ ਬਖਸ਼ਣਾ, ਲੰਬੀ ਯਾਰ ਜਾਂ ਮਾਤਾ ਪਿਤਾ ਦੇ ਆਗਿਆਕਾਰ ਬਣਾਉਣਾ, ਉੱਚੀ ਵਿੱਦਿਆ ਚੰਗੀ ਸਿਹਤ ਦੀ ਦਾਤ ਬਖਸ਼ਣੀ। ਪਿਤਾ ਜੀ ਉਹ ਸਰਬੱਤ ਸੰਗਤਾਂ ਦੀ ਦਸਾਂ ਨਹੁੰ ਦੀ ਕਮਾਈ ਵਿੱਚੋਂ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤਾਂ ਦੀ ਰਸਨਾ ਲਾਇਕ ਹੋਵੇ, ਜੋ ਜੀ ਸ਼ਕੇ ਆਪ ਜੀ ਕਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਪੇ। ਇਸ ਵੇਲੇ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ। ਆਪ ਜੀ ਕਿਰਪਾ ਕਰੋ, ਮਿੱਠੀ ਪਿਆਰੀ ਆਸੀਸ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ, ਹੁਕਮ 'ਤੇ ਚੱਲਣ ਦੀ ਬਲ ਬੁੱਧ ਸਮਰੱਥਾ ਬਖਸ਼ਣੀ, ਅੱਖਰ ਵਾਧਾ ਘਾਟਾ ਭੁਲਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਦੀ ਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਜੇ ਉਪਰਾਲਾ, ਇਹ ਜਿਹੜਾ ਉਪਰਾਲਾ ਅਸੀਂ ਕੱਲ੍ਹ ਤੋਂ ਸ਼ੁਰੂ ਕੀਤਾ ਹੈ, ਸਾਰੇ ਮਾਪਿਆਂ ਨੇ, ਭੈਣ ਭਰਾਵਾਂ ਨੇ ਰਲ ਮਿਲ ਕਰਕੇ ਉਸਦਾ ਅੱਜ ਦੂਸਰੇ ਪੜਾਅ 'ਤੇ ਅਸੀਂ ਪਹੁੰਚ ਚੁੱਕੇ ਹਾਂ। ਦੂਸਰੇ ਪੜਾਅ ਦੇ ਵਿੱਚ ਜੋ ਸਾਡੇ ਪਾਸ, ਮੈਂ ਅੱਗੇ ਜਾਣ ਤੋਂ ਪਹਿਲਾਂ ਸਾਰੇ ਮਾਪਿਆਂ 'ਤੇ ਬੇਨਤੀ ਕਰ ਦੇਵਾਂ, ਜਿਉਂ ਹੀ ਆਪ ਦਰਬਾਰ ਹਾਲ ਵਿੱਚ ਪਹੁੰਚਦੇ ਹੋ, ਸੱਜੇ ਹੱਥ ਬੱਚੇ ਅਟੈਂਡੈਂਸ ਲਗਾਉਣ ਵਾਸਤੇ ਬੈਠੇ ਹਨ, ਬੱਚੀ ਅਨੰਤਦੀਪ ਕੌਰ, ਬੀਬੀ ਪਵਨੀਤ ਕੌਰ ਅਤੇ ਸਰਦਾਰ ਹਰਮੀਤ ਸਿੰਘ ਜੀ, ਪੁਨੀਤ ਸਿੰਘ ਜੀ, ਉਹ ਪਿੱਛੇ ਅਟੈਂਡੈਂਸ ਲਗਾਉਣ ਵਾਸਤੇ ਬੈਠੇ ਹਨ। ਪਲੀਜ਼ ਜਦੋਂ ਵੀ ਆਪ ਜਿਹੜੇ ਹਾਲ ਵਿੱਚ ਬੈਠੇ ਹਨ, ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਬੱਚਿਆਂ ਦਾ ਉੱਥੇ ਅਟੈਂਡੈਂਸ ਜ਼ਰੂਰ ਲਗਵਾ ਦਿਉ। ਉਹਦੇ ਨਾਲ ਸਾਨੂੰ ਪਤਾ ਲੱਗ ਜਾਂਦਾ ਹੈ, ਚੈੱਕ ਇਨ ਜਿਵੇਂ ਕਹਿ ਲਓ, ਚੈੱਕ ਇਨ ਕਰਵਾ ਲਓ ਜਾਂ ਅਟੈਂਡੈਂਸ ਲਗਵਾ ਲਓ, ਫਿਰ ਉਹਦੇ ਨਾਲ ਸਾਨੂੰ ਪਤਾ ਲੱਗ ਜਾਂਦਾ ਕਿ ਬੱਚਾ ਸਟੇਜ 'ਤੇ ਆਉਣ ਵਾਸਤੇ ਤਿਆਰ ਹੋ ਗਿਆ ਹੈ ਅਤੇ ਉੱਥੇ ਦਰਬਾਰ ਹਾਲ ਵਿੱਚ ਪਹੁੰਚ ਗਿਆ ਹੈ ਅਤੇ ਪਰਫੋਰਮੈਂਸ ਵਾਸਤੇ ਰੇਡੀ ਹੋ ਰਿਹਾ ਹੈ। ਤਾਂ ਸਾਧ ਸੰਗਤ, ਅੱਜ ਦਾ ਜੋ ਪ੍ਰੋਗਰਾਮ ਹੈ, ਅਸੀਂ ਕਿਉਂਕਿ ਸਾਡੇ ਕੋਲ 200 ਦੇ ਕਰੀਬ ਬੱਚੇ ਇੱਥੇ ਪਾਰਟੀਸਪੇਟ ਕਰ ਰਹੇ ਹਨ ਇੱਕ ਸਟੇਜ ਦੇ ਉੱਤੇ, ਜਿਸ ਤਰ੍ਹਾਂ ਆਪਾਂ ਇਸੀ ਸਟੇਜ 'ਤੇ ਲੈ ਕੇ ਚੱਲੀਏ ਤਾਂ ਸਾਨੂੰ ਮੈਨੂੰ ਲੱਗਦਾ 4-5 ਦਿਨ ਲੱਗ ਜਾਣਗੇ। ਇਸ ਨੂੰ ਅਕੋਮੋਡੇਟ ਕਰਨ ਵਾਸਤੇ ਅਸੀਂ 2 ਸਟੇਜਿਸ ਦਾ, 2 ਦੀਵਾਨ ਹਾਲਾਂ ਦਾ ਅਸੀਂ ਵਿੱਚ ਸੇਵਾ ਕਰਾਂਗੇ। ਕੁਝ ਗਰੁੱਪ ਪਹਿਲੇ ਇਸ ਹਾਲ ਦੇ ਵਿੱਚ ਹੋਣਗੇ, ਕੁਝ ਗਰੁੱਪ ਪਿੱਛੇ ਵਾਲੇ ਹਾਲ ਦੇ ਵਿੱਚ ਹੋਣਗੇ। ਉਹ ਇਸੇ ਪਰ ਤੁਸੀਂ ਕਿਹੜੇ ਗਰੁੱਪ ਵਿੱਚ, ਕਿਹੜੇ ਹਾਲ ਵਿੱਚ ਪਰਫੋਰਮੈਂਸ ਕਰਨੀ ਆ, ਉਹ ਪਿੱਛੇ ਬੱਚੇ ਬੈਠੇ ਜਿਹਨਾਂ ਤੁਸੀਂ ਅਟੈਂਡੈਂਸ ਲਗਵਾਓਗੇ, ਉਹ ਆਪ ਜੀ ਨੂੰ ਦੱਸ ਦੇਣਗੇ ਵੀ ਤੁਹਾਡੀ ਜਿਹੜੀ ਪਰਫੋਰਮੈਂਸ ਹੈ ਉਹ ਕਿਹੜੇ ਹਾਲ ਦੇ ਵਿੱਚ ਹੋਣ ਵਾਲੀ ਹੈ। ਇਸ ਨੂੰ ਅਸੀਂ ਮੇਨ ਹਾਲ ਕਹਿੰਦੇ ਹਾਂ, ਉਸ ਨੂੰ ਅਸੀਂ ਬੈਕ ਸਟੇਜ ਹਾਲ ਕਹਿ ਦਿੰਦੇ ਹਾਂ। ਅਤੇ ਅੱਜ ਜੋ ਸਾਡੇ ਕੋਲ ਇਸ ਸਟੇਜ ਦੇ ਉੱਤੇ, ਜਿਹੜੇ ਮੇਨ ਹਾਲ ਦੀ ਸਟੇਜ ਦੇ ਉੱਤੇ ਜਿਹੜੇ ਬੱਚਿਆਂ ਨੇ ਪਾਰਟੀਸਪੇਟ ਕਰਨਾ, ਜਿਹੜਾ ਗਰੁੱਪ ਹੈ ਉਹ 10-12 ਸਾਲ ਦੇ ਬੱਚਿਆਂ ਦਾ ਗਰੁੱਪ ਹੈ, ਸੋਲੋ ਸਿੰਗਿੰਗ 10-12 ਦੇ ਬੱਚਿਆਂ ਦਾ। ਇਸ ਵਕਤ ਸਾਡੇ ਕੋਲ ਜੋ ਨਾਮ ਪਹੁੰਚੇ ਹਨ, ਕਵਨਵੀਰ ਸਿੰਘ, ਅਵਨੂਰ ਕੌਰ ਸਿਧਾਨਾ, ਜਸ਼ਮਾਇਆ ਕੌਰ, ਪਾਹੁਲਦੀਪ ਕੌਰ, ਸਾਨਵੀ ਚਾਵਲਾ, ਜਸਕੀਰਤ ਸਿੰਘ ਅਤੇ ਹੈਜ਼ਲਪ੍ਰੀਤ ਕੌਰ ਦੇ ਨਾਮ ਸਾਡੇ ਕੋਲ ਪਹੁੰਚ ਚੁੱਕੇ ਹਨ। ਅਤੇ ਅਸੀਂ ਇਸੇ ਹੀ ਗਰੁੱਪ ਨੂੰ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਮੈਂ ਸਾਰੇ ਭਰਾਵਾਂ ਦਾ, ਸਾਰੇ ਔਰਗਨਾਈਜ਼ਰ ਦਾ ਬਹੁਤ ਬਹੁਤ ਧੰਨਵਾਦ ਹਾਂ, ਜਿਹੜੇ ਬੜੇ ਉਤਸ਼ਾਹ ਦੇ ਨਾਲ, ਪਿਆਰ ਦੇ ਨਾਲ ਆ ਕਰਕੇ ਸੇਵਾ ਕਰ ਰਹੇ ਹਨ। ਔਰ ਖਾਸ ਤੌਰ 'ਤੇ ਜਿਹੜੇ ਬੱਚੇ ਅੱਜ ਸਾਡੇ ਨਾਲ ਤਬਲੇ ਦੇ ਸੇਵਾ ਕਰਨਗੇ, ਬੱਚਾ ਅਸ਼ਨੀਤ ਸਿੰਘ, ਵੀਰ ਅਮਰਿੰਦਰਪਾਲ ਸਿੰਘ ਜੀ ਅਤੇ ਹੋਰ ਕਈ ਬੱਚੇ, ਬਰਨੇ ਸਿੰਘ ਵੀ ਸਾਡੇ ਕੋਲ ਪਹੁੰਚ ਚੁੱਕੇ ਹਨ, ਉਹ ਵੀ ਤਬਲੇ ਦੀ ਸੇਵਾ ਕਰਨਗੇ ਟਾਈਮ ਟੂ ਟਾਈਮ। ਅਤੇ ਮੈਂ ਹੁਣ ਸਾਰੇ ਮਾਤਾਵਾਂ, ਭੈਣਾਂ, ਵੀਰਾਂ ਅੱਗੇ ਬੇਨਤੀ ਕਰਾਂਗਾ ਕਿ ਆਪਾਂ ਇਸ ਅੱਗੇ ਜਿਤਨਾ ਨੇੜੇ ਸਟੇਜ ਦੇ ਕੋਲ ਹੋ ਜਾਵਾਂਗੇ ਜ਼ਿਆਦਾ ਅੱਛਾ ਲੱਗੇਗਾ, ਬੱਚਿਆਂ ਨੂੰ ਵੀ ਥੋੜ੍ਹਾ ਜਿਹਾ ਅੱਛਾ ਚੰਗਾ ਮਹਿਸੂਸ ਹੋਏਗਾ। ਅਤੇ ਮੈਂ ਬੇਨਤੀ ਕਰਾਂ, ਬੱਚਾ ਕਵਨਵੀਰ ਸਿੰਘ ਉਹ ਸਟੇਜ 'ਤੇ ਆ ਜਾਏ, ਅਤੇ ਉਸ ਤੋਂ ਬਾਅਦ 'ਚ ਅਵਨੂਰ ਕੌਰ ਸਿਧਾਨਾ ਉਹ ਵੀ ਬੈਕ ਸਟੇਜ ਦੇ ਉੱਤੇ ਰੈਡੀ ਰਹੇ। ਬੱਚਾ ਕਵਨਵੀਰ ਸਿੰਘ,

0: turun aja.
1: Aji baik lagi, agak.

0: κλάνο.
1: ਵਾਹਿਗੁਰੂ ਜੀ, ਜਿਹੜਾ ਬੱਚਾ ਪਿੱਛੇ ਪ੍ਰੈਕਟਿਸ ਕਰ ਰਹੇ ਹਨ, ਬੇਟੇ ਤੁਸੀਂ ਜੇ ਉੱਪਰ ਗੈਲਰੀ ਹਾਲ ਵਿੱਚ ਚਲੇ ਜਾਓ, ਜਿਹੜੇ ਬੱਚਾ ਪਿੱਛੇ ਪ੍ਰੈਕਟਿਸ ਕਰ ਰਿਹਾ, ਤਾਂ ਕਿ ਫਿਰ ਜੱਜਿਸ ਨੂੰ ਡਿਸਟਰਬੈਂਸ ਨਾ ਹੋਵੇ। ਮਿਹਰਬਾਨੀ ਜੀ, ਬਹੁਤ ਬਹੁਤ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਅਵਨੂ ਕੌਰ ਹੈ ਅਤੇ ਮੈਂ ਅੱਜ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਮੈਂ ਤੁਹਾਨੂੰ ਰਾਖਾ ਇੱਕ ਮਾਰਾ ਸਵਾਮੀ ਸਗਕ ਦਾ ਕਾ ਅੰਤਰ ਜਾਮੀ ਸ਼ਬਦ ਸੁਣਾਉਂਗੀ। ਰਾਗ ਪਹਿਰ ਦੇ ਵਿੱਚ ਚਾਰਨ ਕੀਤਾ ਗਾ ਕੇ ਸੁਣਾਉਂਗੀ। ਇਹ ਸ਼ਬਦ ਦੇ ਵਿੱਚ ਗੁਰੂ ਪਾਤਸ਼ਾਹ ਰਹਾਉ ਦੀ ਪੰਕਤੀ ਵਿੱਚ ਬਿਆਨ ਕਰਦੇ ਹਾਂ, ਉਹ ਪਰਮਾਤਮਾ ਹੀ ਇੱਕ ਪਰਮਾਤਮਾ ਹੈ ਜੋ ਸਾਰਿਆਂ ਦਾ ਰਾਖਾ ਹੈ ਅਤੇ ਉਹ ਸਾਰਿਆਂ ਦੇ ਸ਼ਾਵਾਂ ਵਿੱਚ ਹਾਜ਼ਰ ਹੈ। ਇਹ ਸ਼ਬਦ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੰਨਾ 1136 ਵਿੱਚ ਅੰਕਿਤ ਹੈ। ਰਾਗ ਪਹਿਰ ਸੰਪੂਰਨ ਜਾਤੀ ਦਾ ਰਾਗ ਹੈ। ਇਸ ਵਿੱਚ ਸਾਰੇ ਗਾਮਾ ਪਾਦਾ ਨੀਸਾ ਸਾਨੀ ਦਾ ਪੰਮਾ ਕਰ ਐਸਾ ਸੁਰ ਲੱਗਦੇ ਹਨ ਔਰ ਇਸ ਵਿੱਚ ਰੇ ਅਤੇ ਦਾ ਕੋਮਲ ਸਵਾਰ ਹਨ। ਇਹ ਰਾਗ ਅੰਮ੍ਰਿਤ ਵੇਲੇ ਗਾਇਆ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਚੁਪੇ ਸਾਹਿਬ ਬੋਲਾਂਗੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਮਰੀ ਕਰੋ ਹਾਤੇ ਰੱਛਾ, ਪੂਰਨ ਹੋਏ ਜਿਤ ਕੀ ਇੱਛਾ, ਤਬ ਚਰਨਨ ਮਨ ਰਹੇ ਮਾਰਾ, ਆਪਣਾ ਜਾਨ ਕਰੋ ਪ੍ਰਤਪਾ, ਹਮੇ ਦੁਸ ਪੇ ਤੁਮ ਕਾਵ, ਆਪ ਹਾਤੇ ਮੋਏ ਬਚਾਵੋ, ਸੁਖੀ ਬਸੇ ਮਰੋ ਪਰਿਵਾਰ, ਸੇਵਕ ਸਿੱਖ ਸਭੇ ਕਰਤਾਰ, ਮੋਰ ਅਚਾਨਚ ਕਰਤੇ ਕਰੀਏ, ਸਭਨ ਇਨਕੋ ਆਜ ਕਰੀਏ, ਪੂਰਨ ਹੋਏ ਹਮਾਰੀ ਆਸਾ, ਤੋਰ ਬਜਨ ਕੀ ਰੇ ਪਿਆਸਾ, ਤੁਮ ਅਚਾਤ ਕੋ ਆਵਨ ਦਿਆਂ, ਜੋ ਬਚਾਓ ਸੋ ਤੁਮ ਤੇ ਪਾਓ, ਸੇਵਕ ਸਿੱਖ ਹਮਾਰੇ ਤਾਰੇ, ਚੁਨ ਚੁਨ ਸਤ ਹਮਾਰੇ ਮਾਰ, ਆਪ ਹਾਤੇ ਮੁਝੇ ਅਭਰੇ, ਮਰਨ ਕਾਲ ਕਾ ਤਰਾਸ ਨੇ ਵਰੇ, ਉਜੋ ਸਦਾ ਹਮਾਰੇ ਬੱਚਾ, ਸੇਸ ਤੁਝ ਕਰਿਓ ਰੱਛਾ, ਰੱਖ ਲਿਓ ਮੈਂ ਰੱਖਣ ਹਾਰ, ਸਾਹਿਬ ਸਭ ਪਿਆਰ ਸਾਹਿਬ ਪਿਆਰ, ਦੀਨ ਬੰਦ ਸਤਨ ਹੈ ਤਾਂ ਦਾ, ਸੁਮਕ ਪਰੀ ਜਤਰ ਦਸਕੰਤਾ, ਕਾਲ ਪਾਏ ਬ੍ਰਹਮਾ ਪਪਤਾ, ਕਾਲ ਪਾਏ ਸਿਵ ਜੀ ਅਵਤਾਰ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾ ਕਾ ਕੀਏ ਚਮਾਸਾ, ਚਵਨ ਕਾਲ ਜੋਗੀ ਸਿਵ ਕੀ ਓ, ਬੇ ਚਾਰਜ ਬ੍ਰਹਮਾ ਜੋਤੀ, ਚਵਨ ਕਾਲ ਸਭ ਲੋਕ ਸਵਾਰ, ਨਮਸਕਾਰ ਹੈ ਤਾਏ ਮਾਰਾ, ਚਵਨ ਕਾਲ ਸਭ ਜਗਤ ਬਣਾਇਓ, ਦੇਵ ਦੇਵ ਚਰਚਨ ਚਾਏ, ਆਦਿ ਅੰਤੇ ਕੇ ਅਵਤਾਰਾ, ਸੋਏ ਗੁਰੂ ਸਮਝਿਓ ਮਾਰਾ, ਨਮਸਕਾਰ ਤੇ ਸ੍ਰੀ ਕੁਮਾਰ, ਸਕ ਬਜਾ ਜਿਨ ਆਪ ਸਵਾਰੇ, ਸਿਵ ਗੁਣ ਕੋ ਸਿਵ ਗੁਣ ਸੁਖਤੀ, ਸਤਨ ਕੋ ਪਰਮੋ ਪਤਕੀ, ਕਟ ਕਟ ਕੇ ਅੰਤਰ ਕੀ ਜਾਣ, ਪਲੇ ਪੁਰ ਕੀ ਪੀਰ ਪਛਾਣ, ਜੀਤੀ ਤੇ ਕੰਚੁਰ ਸੁਲਾ, ਸਪਰ ਰਿਪਾ ਦਿਸ ਕਰ ਫੁੱਲਾ, ਸੰਤੁਮ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੀ ਸੁਖੀ, ਏਕ ਏਕ ਕੀ ਪੀਰ ਪਛਾਣੇ, ਕਟ ਕਟ ਕੇ ਪਟ ਪਟ ਕੇ ਚੰਨ, ਜਬ ਕਰਾ ਘਰ ਕਾ ਤਾਰਾ, ਪ੍ਰਜਾ ਤਪਤ ਤੇ ਅਪਾਰ, ਚਾਕੋ ਕਲ ਕੁਆ ਤਿਆ ਹੈ, ਤਾਂ ਕਿ ਕਾਲ ਨਿਕਟ ਨੇ ਆਇਆ ਹੈ, ਰੱਛਾ ਹੋਏ ਤਾਂ ਹੈ ਸਭ ਕਾਲਾ, ਦੁਸ਼ਟ ਰਿਸ਼ਤ ਰੰਧ ਕਾਲਾ, ਕਿਰਪਾ ਜਿਸ ਚਿਨ ਜਾਣੇ ਆਰੋ, ਤਾਂ ਪੇ ਤਾਕ ਤਨਕ ਨੇ ਆਰੋ, ਰਿਤ ਚਿਤ ਕਰਮੋ ਸਭ ਹੋਏ, ਜੋ ਚਾਚੇ ਸਕੇ ਨ ਕੋਏ, ਏਕ ਪਾ ਦਿਨ ਤੁਮ ਇਸ ਬਾਰਾ, ਕਾਲ ਪਾਸ ਤੇ ਤਾਏ ਬਾਰ, ਜਿਨ੍ਹਾਂ ਨਾਮ ਤਿਆਰੋ ਕਹਾ ਦਾਰ, ਦੁਸ਼ ਦੁੱਖ ਤੇਰਾ ਖਰ ਕੇਤ ਮੈਂ ਸਰਨ ਤਿਹਾਰ, ਆਪ ਹਾਤੇ ਲੈ ਉਪਰ ਅਬਾਰੀ, ਮੈਂ ਹੋ ਸਹਾਇ, ਜੋ ਸਟੋਕ ਤੇ ਲੈ ਬਚਾਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸੀ ਬੱਚੀ ਅਵਨੂਰ ਕੌਰ ਸਿਧਾਣਾ। ਹੁਣ ਮੈਂ ਬੇਨਤੀ ਕਰਾਂ ਬੱਚੀ ਜਸਮਾਇਰਾ ਕੌਰ ਉਸ ਸਟੇਜ 'ਤੇ ਆ ਜਾਵੇ, ਅਤੇ ਇਸ ਤੋਂ ਬਾਅਦ ਤੋਂ ਜਸਮਾਇਰਾ ਕੌਰ ਤੋਂ ਬਾਅਦ ਬੱਚੀ ਪਾਹੁਲਦੀਪ ਕੌਰ, ਉਹ ਵੀ ਪਿੱਛੇ ਸਟੇਜ 'ਤੇ ਹਾਜ਼ਰ ਹੋ ਜਾਏ। ਸਤਸੰਗਤ, ਇਹ ਸੋਲੋ ਗਾਇਨ ਬੱਚਿਆਂ ਦਾ ਕੰਪੀਟੀਸ਼ਨ ਚੱਲ ਰਿਹਾ ਹੈ, ਗੁਰੂ ਬਖਸ਼ਿਸ਼ ਕਰੇ, ਰਹਿਮਤ ਕਰੇ। ਅਗਰ ਕਿਸੇ ਬੱਚੇ ਨੇ, ਕਿਉਂਕਿ ਜਿਹੜੇ ਗੁਰਬਾਣੀ ਪੜ੍ਹਨ ਵਾਲੇ ਸਨ ਛੋਟੇ ਬੱਚੇ, ਅਸੀਂ ਉਹਨਾਂ ਦਾ ਕੱਲ੍ਹ ਉਹਨਾਂ ਦਾ ਤਕਰੀਬਨ ਸਾਰਾ ਫਿਨਿਸ਼ ਹੋ ਚੁੱਕਾ ਹੈ। ਜਿਹੜੇ ਇਸ ਤੋਂ ਅਗਲੇ ਬੱਚੇ, ਸਾਰੇ ਗਰੁੱਪ ਦੇ ਬੱਚੇ ਆ ਰਹੇ ਹਨ, ਉਹ ਸਾਰੇ ਸ਼ਬਦ ਗਾਇਨ ਹਾਰਮੋਨੀਅਮ ਨਾਲ ਕਰਨਗੇ। ਔਰ ਅਗਰ ਕਿਸੇ ਨੇ